0: ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਨਾ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕ ਸੁਣਾਈ ਪੈ ਰਹੀ ਸੀ। ਸਤ ਸੰਗਤ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸਿਮਰ ਤੌਰ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।
1: ਮਹਾਨ ਸ਼੍ਰੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਦੇ ਵਿੱਚ ਮਹਾਨ ਨਗਰ ਕੀਰਤਨ ਹੋ। ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ। ਸੰਗਤਾਂ ਨੇ ਆਪਣੇ ਘਰੀਂ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ, ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰ ਲਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ, ਅਤੇ ਫਿਰ ਕੀ ਹੋਏਗਾ? ਸਮਝੋ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਅਰਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਠ ਗੋਦੀ ਪਾਛੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਕਿ ਸਭ ਦੁੱਖ ਚਾਹੇ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਚੈਨ ਕਰਕੇ ਖਰਚ ਤੇ ਬੋਲੋ ਜੀ ਵਾਹਿਗੁਰੂ ਗਰੀਬ ਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਚੱਪੀਆਂ ਚੱਪੀਆਂ ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇ ਵਾਹਿ ਦੇਖ ਡਿਡ ਕੀਤਾ ਤੇਨਾ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਮੀਆਂ ਚਰਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭੈਣਾਂ ਦਸਾਂ ਦਾ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਣ ਕਾ ਸਦ ਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਏ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਫਤਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਹਿ ਜਾ ਖਾਲ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰੱਖੇ ਆਪ ਵਾਹਿਗੁਰੂ ਗੁਰੂ ਦੀ ਵਿਵਾਜ ਪੰਜ ਸਦਾ ਸ਼ਾਹਿਤ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਨੂੰ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਊਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਂ ਨਿਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਦੀ ਉਤਾਰ ਦਿੱਤਾ ਜੀ ਆਪ ਜੀ ਦੀ ਬਖਸ਼ਿਸ਼ ਹੋਈ ਆਪਦੇ ਚਰਨਾਂ ਗਰੀਬ ਨਿਵਾਜ ਪੁੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਗੂਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਫਿਰ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਸਾਂਝੀ ਕਿਰਪਾਲਤਾ ਕਰੋ ਜੀ ਗਰੀਬ ਨਿਵਾਜ ਛੋਟੇ ਪਿੱਤਰ ਵਾਲੀ ਚਾਨੀ ਬਾਲ ਬੁੱਧੀ ਬਖਸ਼ਿਸ਼ ਕਰੋ ਕਿਰਪਾ ਕਰੋ ਤਾਂ ਮਿਹਰ ਕਰੋ ਅੱਗੋਂ ਤੋਂ ਛੋਟੇ ਪਿੱਤਰ ਵਾਲੀ ਚਾਨੀ ਬਾਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਚੜ ਜਾਏਗਾ ਤਿਆਰ ਕਰ ਹੱਥ ਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਆਪ ਦੇ ਬਖਸ਼ਿਆ ਦਾਤਾਂ ਦੇ ਲੰਗਰਾਂ ਤੁਰ ਸਵਾਰੇ ਪ੍ਰਵਾਨ ਕਰਨੀ ਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਿਆਲੀਆਂ ਸੰਗਾਂ ਸਿੰਘਣੀਆਂ ਨੂੰ ਤਾਂ ਦੂਸਰੀ ਬਖਸ਼ੋ ਚਾਲੀ ਕਰ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਪਾਤਸ਼ਾਹ ਜੋ ਗਰੀਬ ਨਿਵਾਜ ਤਾਰ ਅੱਜ ਤੇ ਪਾਤਸ਼ਾਹ ਆਪਣੇ ਬਖਸ਼ਿਸ਼ ਕੀਤੀ ਆ ਪਾਦਰੂ ਦਾ ਮਹੀਨਾ ਚੜਿਆ ਸੰਗਰਾਂ ਦਾ ਇਤਾਰ ਕਰਦਾ ਜੀ ਸੋ ਇਸ ਖੁਸ਼ੀ ਵਿੱਚ ਤਾਂ ਅੱਜ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਤਾਰ ਬੇਅੰਤ ਮਾਇਆ ਵੱਲੋਂ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਦਿੱਤਾ ਆਪ ਦਰ ਕੇ ਸੇਵਾ ਦਾ ਦਿੱਤਾ ਪਿਤਾ ਜੀ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਜੋ ਇਸ ਵੇਲੇ ਪਾਤਸ਼ਾਹ ਹਸਪਤਾਲ ਵਿੱਚ ਨੇ ਦੇਰ ਰੋਕਤਾ ਵਾਸਤੇ ਆਪਣੇ ਚਰਨਾਂ ਦੀ ਅਰਦਾਸ ਭੇਜੀ ਕਰਦੇ ਕਿਰਪਾ ਕਰਦੇ ਤਾਂ ਅੱਜ ਬਖਸ਼ਿਸ਼ ਕਰ ਰਿਹਾ ਹਾਂ ਭਾਈ ਪਰਮਜੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਅਜੂ ਬਖਸ਼ੋ ਤੁਸੀਂ ਕੀ ਨਾਮ ਦਾ ਚਾਜੀ ਕਲਾ ਬਖਸ਼ੋ ਦੇਰ ਕਰਦਾ ਬਖਸ਼ਿਸ਼ ਨਹੀਂ ਕਿਰਪਾ ਦਾ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਬਿਸ਼ਚੰਦਰ ਕੌਰ ਗ੍ਰੰਥ ਸਾਹਿਬ ਬੱਚਿਆਂ ਦੇ ਵੀਜ਼ੇ ਰੱਖਣ ਵਾਸਤੇ ਬੇਅੰਤ ਮਾਲਾ ਖਾਸ ਉਤਾਰ ਪ੍ਰਵਾਨ ਕਰੋ ਉਹਨਾਂ ਦੇ ਬੱਚਿਆਂ ਨੂੰ ਵੀਜ਼ੇ ਬਖਸ਼ਿਸ਼ ਕਰਨ ਦੀ ਕਿਰਪਾ ਦਾ ਕਰੋ ਜੀ ਮੈਂ ਭਾਈ ਜੀ ਸੁਵੀਰ ਸਿੰਘ ਬਿਲਡਿੰਗ ਫੰਡ ਵਾਸਤੇ 1,00,000 ਰੁਪਏ ਦਾ ਕਦਰ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰੋ ਭਾਈ ਤਾਰਾ ਸਿੰਘ ਜੀ ਬਿਲਡਿੰਗ ਫੰਡ ਵਾਸਤੇ 1,00,000 ਰੁਪਏ ਤੱਕ ਦਾ ਪ੍ਰਵਾਨ ਕਰੋ ਦਿੱਤਾ ਆਪਣੇ ਸੇਵਕਾਂ ਦੀ ਸੇਵਾ ਪ੍ਰਵਾਨ ਕਰੋ ਅਤੇ ਆਪਣੇ ਸੇਵਕਾਂ ਦੀ ਕਮਾਈਆਂ ਸਫਲ ਕਰੋ ਘਰ ਜਵਾਦ ਦਿੱਤਾ ਸ਼ੁਭਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ ਦਿੱਤਾ ਕਿਰਪਾ ਕਰੋ ਰਾਜਿੰਦਰ ਪਾਲ ਸਿੰਘ ਗਰੀਬ ਨਿਵਾਜ ਸੰਗਰਾਂਦ ਦਾ ਦਿਨ ਜਾਣ ਕੇ ਵਰਤਮਾਨ ਘਰ ਦਿੱਤਾ ਪ੍ਰਵਾਨ ਕਰੋ ਗਰੀਬ ਨਿਵਾਜ ਜੀ ਗਰੀਬ ਨਿਵਾਜ ਬੱਚੇ ਜੋਤੀ ਅਤੇ ਰਵਿੰਦਰ ਦੀ ਸ਼ਾਦੀ ਦੇ ਸੇਵਕ ਵੱਲੋਂ ਆਪਣੇ ਪੁੱਤਰ ਮਾਲੇ ਹਾਥ ਨੂੰ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜ੍ਹਦੇ ਟੱਕੋ ਦਿੱਤਾ ਮਿਹਨਤ ਮਾਂ ਪਿਤਾ ਕਿ ਕਮਾਈਆਂ ਸਫਲ ਕਰੋ ਜੀ ਗਰੀਬ ਨਿਵਾਜ ਭਾਈ ਸੁਰਜੀਤ ਸਿੰਘ ਬੈਂਸ ਸੰਗਰਾਂਦ ਦਿਨ ਜਾਣ ਕੇ ਮਿਹਨਤ ਮਾਲਾ ਖਾਦ ਉਤਾਰ ਪ੍ਰਵਾਨ ਕਰੋ ਜੀ ਭਾਈ ਚੈਨ ਸਿੰਘ ਬਨਵੈਦ ਜੀ ਦੇਵਤਾ ਵਾਸਤੇ ਪਰਿਵਾਰ ਵੱਲੋਂ ਮਿਹਨਤ ਮਾਂ ਪੇਟਾ ਪ੍ਰਵਾਨ ਕਰਤਾ ਬਖਸ਼ਿਸ਼ ਕਰਦੇ ਹੋਏ ਹਾਂ ਭਾਈ ਚੈਨ ਸਿੰਘ ਬਲਵੰਤ ਨੂੰ ਦੇਵਤਾ ਦੀ ਦਾਲ ਮਿੱਤਰ ਪਾਲਤਾ ਕਰੋ ਚਾਹ ਦੀ ਕਲਾ ਬਖਸ਼ੋ ਤੰਦਰੁਸਤੀ ਬਖਸ਼ਿਆ ਦੀ ਕਿਰਪਾ ਕਰੋ ਜੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ
ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈ ਆ, ਸਾ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਸੰਗਤਾਂ ਦਰ ਤੇ ਫੁੱਲ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ, ਕੀ ਬਣਵਾਇਆ ਕਿਰਪਾ ਕਰੋ ਦਿੱਤਾ ਸਾਰ ਸੰਬੰਧ ਨੂੰ ਸੇਖ ਕੌਮ ਨੂੰ ਏਕ ਤੱਤਵਾਦ ਮੈਂ ਅੱਜ ਬੱਚੇ ਕਰਕੇ ਸੱਤ ਰੋਜ਼ ਦਾਜ ਬਖਸ਼ੋ, ਚਾਨਣ ਜੋੜੋ ਤੁਹਾਨੂੰ ਦਾ ਪਿਆਰ ਬਖਸ਼ ਦਿੱਤਾ ਹਰ ਹਰ ਮੈਦਾਨ ਦਵਾਨ ਫਤਿਹ ਵੰਗ ਵਾਜਦਾ ਕਰੋ ਜੀ, ਗੁਰੂ ਕੀ ਬਣਵਾਜ ਦੂਰ ਦੁਰਾਜੇ ਕਾਲਜ ਬੈਠੀਆਂ ਲਾਈਵ ਕਰਦਾ ਕਿਤੇ ਸ਼ਰਮ ਕਰ ਰਹੀਆਂ, ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖ ਲਓ, ਰਾਮ ਨੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ, ਸੰਗਤਾਂ ਦੇ ਚਾਨਣ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਾਕਾਰੀ ਚਾਨਣ ਪ੍ਰਵਾਨ ਕਰੋ, ਬੱਚਿਆਂ ਤੇ ਕਮਾਈਆਂ ਸਬਰ ਕਰੋ, ਘਰ ਵੱਜ ਵੱਧ ਬਖਸ਼ੋ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਦਦ ਪੂਰੀਆਂ ਕਰੋ ਜੀ, ਬਖਸ਼ ਕਰੋ ਜੀ, ਧੰਨਵਾਦ ਨਿਰੰਤ ਕਰ ਸੱਚੇ ਪਾਤਸ਼ਾਹ ਜੀ, ਸੇਵਾ ਪ੍ਰਵਾਨ ਕਰੋ, ਉਹਨਾਂ ਚੁੱਕਾ ਮਾਹੀ ਬਖਸ਼ੋ, ਬਿਹਤਰ ਹੋ ਨਵੇਂ ਬਖਸ਼ ਕਰਕੇ ਬ੍ਰਹਮ ਪਾਦੋ ਦੀ ਸੰਗਰਾਂਤ ਦੀ ਖੁਸ਼ੀ ਵਿੱਚ ਤਾਰ ਜੀ, ਅੱਜ ਸ਼ਾਮਾਂ ਦੇ ਕਸਕੀ ਦਾ ਰਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦੁਰਾਜ ਬਣਾਓ, ਸ਼ੁੱਧ ਅਤੇ ਪੁੱਤਰ ਸੇਵਾ ਲੈਣ ਦੀ ਕਮਾਲ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਦਿੱਤਾ ਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦੁਰਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਏ ਹੁਕਮ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਬਿਲ ਬੋਚ ਹੈ, ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਦੋ ਉਤਰੇ ਬਾ ਜੋ ਸ਼ਰ

ਸਿਰ ਜੋ ਅੰਕ ਸਹਿ ਪਹਿਰਨ ਜਿਉ ਸਿਰ ਦੇ ਮਨ ਤਨ ਅਗ ਰੱਖ ਕੈ ਉਹ ਵੀ ਸੇਵ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਦੋਏ ਪਰਮ ਪੁਲਾਣੀਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾ ਹੀ ਕੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਚੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ, ਸੰਗਰਾਂਦ ਦੇ ਦਿਹਾੜੇ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਔਗੁਣਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣੇ ਭਾਗ ਵਿੱਚ ਜੋ ਅਰਦਾਸ ਉਪਰੰਤ ਆਪ ਨੇ ਬੜਾ ਸੁੰਦਰ ਹੁਕਮਨਾਮਾ ਸ਼ਰਵਣ ਕੀਤਾ ਹੈ, ਜੋ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ੀ ਹੋਈ ਸੀ, ਅਤੇ ਉਸ ਤੋਂ ਉਪਰੰਤ ਆਪ ਜੀ ਨੇ ਮਹੀਨੇ ਦਾ ਪਾਠ ਵੀ ਸ਼ਰਵਣ ਕੀਤਾ। ਭਾਦੋਂ ਪਰਮ ਪੁਲਾਣੀਆਂ, ਦੂਜੇ ਲਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਪਹਿਲੀਆਂ ਤੁਕਾਂ ਦੇ ਵਿੱਚ ਕਮਾਲ ਦੀ ਗੱਲ ਹੈ, ਸ਼ਿੰਗਾਰ ਕਾਹਦਾ? ਸਰੀਰ ਦਾ ਨਹੀਂ, ਮਨ ਦਾ। ਮਨ ਕਾਹਦੇ ਨਾਲ ਸ਼ਿੰਗਾਰਿਆ ਜਾਣਾ? ਬਾਣੀ ਨਾਲ, ਬਾਣੀ ਨਾਲ, ਬਾਣੀ ਨਾਲ, ਹੋਰ ਕਿਸੇ ਚੀਜ਼ ਨਾਲ ਨਹੀਂ। ਅਤੇ ਫਿਰ ਗੁਰਬਾਣੀ ਦੇ ਬਾਰੇ ਇਹ ਤਾਂ ਵੀ ਕਿਹਾ ਹੈ ਨਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅਮਰ ਸਾਰੇ, ਗੁਰ ਬਾਣੀ ਕਹਿ ਸੇਵ ਜਨ ਮਾਨੈ, ਪ੍ਰਤਾ ਗੁਰੂ ਨਿਸਤਾਰੇ। ਬਾਕੀ ਤਾਂ ਫਿਰ ਆਪਾਂ ਦੇਹਧਾਰੀਆਂ ਦੇ ਪਿੱਛੇ ਵੀ ਕਈ ਵਾਰ ਚੱਲ ਜਾਂਦੇ ਹਾਂ, ਇੱਥੋਂ ਤਾਂ ਵੀ ਜਠੇਰਿਆਂ ਦੇ ਵੀ ਪੂਜਣ ਲੱਗ ਪੈਂਦੇ। ਕਮਾਲ ਦੀ ਗੱਲ ਹੋ ਗਈ ਆ, ਇਹ ਤਾਂ ਕੰਮ ਨਹੀਂ ਸੀ ਸਿੱਖੀ ਦੇ ਵਿੱਚ, ਇੱਦਾਂ ਦਾ ਕੰਮ ਨਹੀਂ ਸੀ ਕੋਈ ਵੀ ਹੈਗਾ। ਅੱਜ ਦਾ ਮਹੀਨਾ ਸਾਨੂੰ ਉਹ ਦੱਸ ਰਿਹਾ ਵੀ ਇਹ ਕੰਮ ਸਾਰੇ ਗਲਤ ਨੇ ਬਾਕੀ ਦੇ। ਸੋ ਗੁਰੂ ਕਿਰਪਾ ਕਰੇ, ਮੈਂ ਇਸ 'ਤੇ ਸਮਾਂ ਨਾ ਲਵਾਂ, ਹੁਣ ਸੂਚਨਾਵਾਂ ਸਾਂਝੀਆਂ ਕਰਾਂ ਸਾਰਿਆਂ ਨੂੰ। ਇਹ ਮਹੀਨਾ ਭਾਦੋਂ ਦਾ ਨਾਮਦਾਨ ਚੜ੍ਹਦੀਆਂ ਕਲਾਂ, ਤੰਦਰੁਸਤੀਆਂ, ਖੁਸ਼ੀਆਂ, ਖੇੜਿਆਂ ਵਾਲਾ ਹੋਵੇ ਜੀ, ਅਤੇ ਸੇਵਾ ਸਿਮਰਨ ਦਾ ਬੇਨਤੀਆਂ ਜਾਂ ਸੂਚਨਾਵਾਂ ਕਹਿ ਲਓ। ਮੰਜਰ ਸੋਰੀ ਆਪਣੇ ਨੌਰ ਸਾਹਿਬ ਅਤੇ ਸ਼ੌਕ ਸਾਹਿਬ ਬਣ ਰਹੇ ਨੇ, ਉਹਨਾਂ ਵਾਸਤੇ ਸੰਬੰਧ ਕੱਢਣ ਲਈ ਹਰ ਵੇਲੇ ਅਸੀਂ ਬੇਨਤੀ ਕਰਦੇ ਹਾਂ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਉਸ ਵਿੱਚ ਮਾਇਆ ਦਾ ਸੰਬੰਧ ਕੱਢ ਕੇ ਗੁਰੂ ਦੀਆਂ ਬਖਸ਼ਾਂ ਲਾਓ ਜੀ। ਸਹਿਜ ਪਾਠ ਸਰਬੱਤ ਦੇ ਭਲੇ ਲਈ ਵੀ ਅਤੇ ਆਪਣੇ ਭਲੇ ਲਈ ਵੀ। ਸੰਗਤਾਂ ਨੇ ਕੱਲ੍ਹ ਵੀ ਮੈਨੂੰ ਦੋ ਨਾਂ ਦੇ ਦਿੱਤੇ ਸੀਗੇ, ਬੜੀ ਚੰਗੀ ਗੱਲ ਹੈਗੀ ਆ। ਕੋਸ਼ਿਸ਼ ਕਰਾਂਗੇ ਆਪਾਂ ਅਕਤੂਬਰ ਦੇ ਮਿਡਲ ਦੇ ਵਿੱਚ ਜਾਂ ਦੂਜੇ ਪਹਿਲੇ ਹਫ਼ਤੇ ਦੇ ਵਿੱਚ ਭੋਗ ਪਾਤੇ ਜਾਣ। ਸੋ ਕਾਫ਼ੀ ਸਮਾਂ ਹੈਗਾ, ਜਿਨ੍ਹਾਂ ਨੇ ਆਰੰਭ ਨਹੀਂ ਕੀਤੇ ਉਹ ਆਰੰਭ ਕਰ ਲਓ, ਕਿਉਂਕਿ ਜਿਹੜਾ ਸ਼ੁਭ ਕੰਮ ਹੈ ਉਸ ਲਈ ਦੇਰੀ ਨਹੀਂ ਹੋਣੀ ਚਾਹੀਦੀ। ਸ਼ੁਭ ਕੰਮ ਸਦਾ ਹੀ ਜਦੋਂ ਦਿਮਾਗ ਦੇ ਵਿੱਚ ਸੋਚ ਆ ਜਾਏ ਉਦੋਂ ਸ਼ੁਰੂ ਹੋ ਜਾਣਾ ਚਾਹੀਦਾ। ਮੇਰੇ ਪਾਸ ਸਾਖੀਆਂ ਕਈ ਅਜਿਹੀਆਂ ਜਿਹੜੀਆਂ ਗੁਰਮਤ ਦੇ ਅਨੁਸਾਰ ਇਹ ਸਾਬਤ ਕਰਦੀਆਂ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਵੇਲੇ ਜੇ ਦਿਮਾਗ ਦੇ ਵਿੱਚ ਸਾਡੇ ਉਹ ਸੋਚ ਆ ਜਾਏ, ਆਪਾਂ ਸ਼ੁਰੂ ਕਰ ਲਈਏ, ਤਾਂ ਉਹ ਸਭ ਤੋਂ ਵਧੀਆ ਤਰੀਕਾ ਹੈਗਾ, ਸਭ ਤੋਂ ਵਧੀਆ ਵੇਲਾ ਵੀ ਉਹੀ ਹੈ। ਸੋ ਕਰਨੀ ਕਿਰਪਾ ਸਭ ਨੇ, ਟੈਕਸਟ ਕਰ ਦੇਣਾ ਜੇ ਆਪਣੇ ਆਰੰਭ ਕਰਨਾ, ਉਸ ਵਿੱਚ ਹਿੱਸਾ ਲੈਣਾ, ਗੁਰੂ ਦੀ ਬਖਸ਼ ਲੈਣੀ ਹੈ। 408-712-4145 'ਤੇ ਨਾਂ ਅਤੇ ਫੋਨ ਨੰਬਰ, ਅਤੇ 27 ਅਗਸਤ ਨੂੰ ਆ ਰਿਹਾ ਜੀ। ਹਾਂ, 22 ਨੂੰ ਪਹਿਲਾਂ ਕਰ ਲਈ, 22 ਅਗਸਤ ਨੂੰ ਸਿੱਖ ਹੈਰੀਟੇਜ ਨਾਈਟ ਵੀ ਮਨਾਈ ਜਾ ਰਹੀ ਹੈ ਜੀ, ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 PM ਸ਼ਾਮ ਨੂੰ। ਮੇਰੇ ਖਿਆਲ ਥੋੜ੍ਹੀਆਂ ਟਿਕਟਾਂ ਉਹਨਾਂ ਪਾਸ ਕਰ ਸਕੀਆਂ, ਇਹ ਨਹੀਂ ਪਤਾ ਲੱਗਾ ਕਿ ਸਾਰੀਆਂ ਵਿਕ ਗਈਆਂ ਨਹੀਂ ਹੈ। ਸੋ ਜਿਸ ਸਰਦਾਰ ਜਸਵਿੰਦਰ ਸਿੰਘ ਨਿੱਜਰ ਨੂੰ ਆਪ ਜੀ ਨੇ ਸੰਪਰਕ ਕਰਕੇ ਪਤਾ ਕਰਨਾ ਜੇ ਟਿਕਟ ਲੈਣੀ ਤਾਂ ਅਜੇ ਵੀ। 30 ਅਗਸਤ ਨੂੰ ਸੰਪੂਰਨਤਾ ਦਿਵਸ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਗੁਰੂ ਸਾਹਿਬ ਜੀ ਦਾ ਬਹੁਤ ਮਹਾਨ ਦਿਨ ਹੈ ਉਸ ਦਿਨ। ਸਤੰਬਰ 3 ਨੂੰ ਕਾਲਜ ਪ੍ਰੈਪ ਕਲਾਸਾਂ ਸ਼ੁਰੂ ਹੋ ਰਹੀਆਂ ਜੀ, ਉਸ ਦੇ ਵਿੱਚ ਆਪ ਜੀ ਨੂੰ ਬੇਨਤੀ ਹੈ ਬੱਚਿਆਂ ਨੂੰ ਦਾਖਲ ਕਰਾਉਣ ਦੀ। ਉਹ ਹਾਈ ਸਕੂਲ ਦੇ ਬੱਚਿਆਂ ਨੂੰ, ਚਾਹੇ ਉਹ 5ਵੀਂ ਦੇ ਹੋਣ, 6ਵੀਂ ਦੇ ਹੋਣ ਜਾਂ 12ਵੀਂ ਦੇ ਹੋਣ, ਉਹਨਾਂ ਨੂੰ ਮੈਥ, ਸਾਇੰਸ ਅਤੇ ਇੰਗਲਿਸ਼ ਦੀ ਕੋਚਿੰਗ ਐਕਸਟਰਾ ਕਰਦੇ ਤਾਂ ਕਿ ਉਹਨਾਂ ਦੇ ਗ੍ਰੇਡ ਚੰਗੇ ਹੋ ਜਾਣ, ਅਤੇ ਤਾਂ ਕਿ ਜਦੋਂ ਉਹ ਕਾਲਜ ਵਿੱਚ ਉਹਨਾਂ ਨੇ ਜਾਣਾ ਫਿਰ ਉਹਨਾਂ ਨੂੰ ਚੰਗੀਆਂ ਯੂਨੀਵਰਸਿਟੀਆਂ ਦਾਖਲਾ ਮਿਲ ਜਾਏ। ਆਉਂਦੇ ਹਫ਼ਤੇ ਖਾਲਸਾ ਸਕੂਲ ਵੀ ਖੁੱਲ੍ਹ ਰਿਹਾ, ਮੈਂ ਉਹ ਸੂਚਨਾ ਇੱਥੇ ਨਹੀਂ ਲਿਖੀ, ਪਰ ਮੈਂ ਬੇਨਤੀ ਕਰਦਿਆਂ, ਮੈਂ ਇਸ ਕਰਕੇ ਨਹੀਂ ਲਿਖੀ ਕਿ ਉਹ ਕਮੇਟੀ ਵੱਲੋਂ ਨਹੀਂ ਹੈ ਸੂਚਨਾ, ਨਾ ਮੇਰੇ ਵੱਲੋਂ ਆ, ਉਹ ਹੈ ਜੀ ਸਿਕਿਉਰਿਟੀ ਵਾਲਿਆਂ ਵੱਲੋਂ। ਜਿੱਥੇ ਜਿੱਥੇ ਵੀ ਆਪ ਜੀ ਸੁਣ ਰਿਹਾ ਹੈ, ਸਰਵਨ ਕਰ ਰਿਹਾ ਹੈ, ਉਹ ਸੋਚਦਾ ਹੈ ਕਿ ਜ਼ਰੂਰ ਆਪ ਜੀ ਦੇ ਪਾਸ ਚਰਨ, ਆਪ ਜੀ ਦੇ ਚਰਨ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਦਿਨ ਕਾਰਾਂ, ਉਸ ਦਿਨ ਹੀ ਨਹੀਂ ਜਦੋਂ ਵੀ ਆਪਾਂ ਗੁਰੂ ਘਰ ਆਉਂਦੇ ਹਾਂ ਅਤੇ ਦੂਜਿਆਂ ਦਾ ਰਾਹ ਛੱਡ ਕੇ ਕਾਰਾਂ ਪਾਰ ਕਰੀਏ ਲੀਗਲੀ। ਜਿੱਥੇ ਕਿਸੇ ਦੇ ਪਿੱਛੇ ਖੜੀ ਕਰਤੀ ਫਿਰ ਉਹਨੇ ਜਾਣਾ ਹੋਵੇ ਤਾਂ ਉਹ ਸੇਵਾ ਨਹੀਂ ਹੋਈ ਗੁਰੂ ਪਿਆਰੇ, ਉਹ ਤਾਂ ਫਿਰ ਗਲਤ ਹੋ ਗਿਆ ਕੰਮ, ਨੈਗੇਟਿਵ ਸੇਵਾ ਹੋ ਗਈ। ਫਿਰ ਉਹ ਇਸ ਕੰਮ ਲਈ ਨਹੀਂ ਆਉਂਦੇ ਆਪਾਂ ਗੁਰੂ ਘਰ। ਸੜਕ ਹੀ ਰੋਕੀ ਹੁੰਦੀ ਕਈ ਵਾਰ ਲੰਗਰ ਦੇ ਪਾਸੇ ਵਾਲੀ, ਦੱਸੋ ਉਹ ਤਾਂ ਰੱਖੀ ਹੈਗੀ ਆ ਵੀ ਕਿਸੇ ਨੇ ਕੋਈ ਸਮਾਨ ਲਿਆਉਣਾ ਲੈ ਜਾਣਾ ਹੈਗਾ ਉਹਦੇ ਲਈ, ਅਤੇ ਜੇ ਹੁਣ ਉਹ ਸੜਕ ਹੀ ਬੰਦ ਹੋ ਗਈ ਤਾਂ ਇੱਧਰੋਂ ਆਇਆ ਕੋਈ ਤਾਂ ਉਹ ਕਿਸੇ ਤਰ੍ਹਾਂ ਸੇਵਾ ਕਰ ਸਕੇਗਾ, ਹੋਰ ਵੀ ਨੈਗੇਟਿਵ ਹੋ ਗਿਆ ਕੰਮ। ਸੋ ਉਹ ਵੀ ਨਹੀਂ ਰੁਕਣੀ ਚਾਹੀਦੀਆਂ, ਸੜਕਾਂ ਵੀ ਨਹੀਂ ਰੁਕਣੀਆਂ ਚਾਹੀਦੀਆਂ, ਜਿਹੜੇ ਪੈਸੇ ਜੋ ਖਾਲੀ ਹੋਣੇ ਚਾਹੀਦੇ ਆ, ਜਾਂ ਜਿਹੜੀ ਹੈਂਡੀਕੈਪ ਪਾਰਕਿੰਗ ਆ ਉੱਥੇ ਦੂਜੀਆਂ ਕਾਰਾਂ ਨਹੀਂ ਹੋਣੀ ਚਾਹੀਦੀ, ਬਹੁਤ ਕੁਛ ਆਪ ਜੀ ਜਾਣਦੇ ਹੋ ਸਾਰਾ ਕੁਛ। ਸਮਾਂ ਨਾ ਲਾਵਾਂ ਅਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਜ਼ਰੂਰ ਟਿਕਟਾਂ ਦੇਣੀਆਂ ਪੁਲਿਸ ਨੂੰ ਸੱਦ ਕੇ ਉਸ ਦਿਨ। ਮੈਂ ਨਹੀਂ ਕਹਿ ਰਿਹਾ, ਮੈਂ ਉਹਨਾਂ ਦੀ ਗੱਲ ਦੱਸ ਰਿਹਾ ਤੁਹਾਨੂੰ। ਸੋ ਮੈਂ ਤਾਂ ਇੱਕ ਜਿੱਦਾਂ ਕਹਿੰਦੇ ਹੁੰਦੇ ਕੂਕਰ ਆ ਵਿੱਚ, ਹਾਂਜੀ ਕੂਕਰ ਦਾ ਮਤਲਬ ਤੁਹਾਨੂੰ ਪਤਾ ਹੀ ਸਾਰਿਆਂ ਨੂੰ, ਕੂਕਰ ਨੂੰ ਤਾਂ ਜਿੱਦਾਂ ਕੋਈ ਕਹੇ ਉੱਦਾਂ ਹੀ ਉਹਨੇ ਆਪਣਾ ਕੰਮ ਕਰਨਾ ਜੀ। ਅਗਲੀ ਸੂਚਨਾ ਜੀ, ਸਤੰਬਰ 11-12-13 ਨੂੰ ਇਕੱਤੀ ਰਾਗ ਦਰਬਾਰ ਅੱਠਵਾਂ ਹੋਣ ਜਾ ਰਿਹਾ ਗੁਰੂ ਦੀ ਕਿਰਪਾ ਨਾਲ ਚੈਨਲ ਦੇ ਗੁਰੂ ਘਰ ਦਾ। ਆਪਾਂ ਇਕੱਤੀ ਰਾਗਾਂ ਨੂੰ ਮਹਾਨਤਾ ਦੇ ਰਹੇ ਹਾਂ ਅਤੇ ਚਾਹੀਦਾ ਵੀ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤੀ ਰਾਗਾਂ 'ਚ ਹੈਗੀ। ਇਸ ਕਰਕੇ 12 ਸਤੰਬਰ ਨੂੰ ਉਸੇ ਵਿਚਕਾਰ ਹੀ ਆ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਹੋਇਆ, ਜਦੋਂ ਹਰੀ ਸਿੰਘ ਪੂਰ ਨਹੀਂ ਸੀਗੇ, 974 ਅੰਗ ਸਨ ਉਸ ਵੇਲੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹ ਕੀਤਾ ਸੀ, ਉਹਨਾਂ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਸਿਰ 'ਤੇ ਬੀੜ ਲੈ ਕੇ ਸ੍ਰੀ ਦਰਬਾਰ ਸਾਹਿਬ 'ਤੇ ਆਏ ਅਤੇ ਉੱਥੇ ਪ੍ਰਕਾਸ਼ ਕੀਤਾ ਸੀ ਪਹਿਲਾਂ। ਉਹ ਦਿਨ 12 ਤਰੀਕ ਨੂੰ ਹੈਗਾ। ਅਤੇ ਬਾਕੀ ਸੂਚਨਾਵਾਂ ਹੁਣ ਮੈਂ ਛੱਡ ਜਾਂਦਾ ਹਾਂ ਜੀ। ਤਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਹੈ ਉਹ 18 ਸਤੰਬਰ ਨੂੰ। ਆਹ ਹੁਣ ਪਹਿਲਾਂ ਕੀਰਤਨ ਸੀ ਆਪਣੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ, ਆਹ ਹੁਣ ਉਸਦੇ ਨਾਲ ਹੀ ਫਿਰ ਕਥਾ ਕਰਨਗੇ ਭਾਈ ਸਾਹਿਬ ਨਵਨੀਤ ਸਿੰਘ ਜੀ, ਅਤੇ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਤਸੀਲਾ ਅਤੇ ਉਹਨਾਂ ਦਾ ਜਥਾ। 8:30 ਵਜੇ ਤੱਕ ਪ੍ਰੋਗਰਾਮ ਚੱਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀਓ ਕਿਰਤ ਕਰਮ ਕੇ ਵਿਛੁੜੇ

ਭਰਮ ਭੁਲਾਣੀਆ ਦੂਜੈ ਲੱਗਾ ਹੇਤ। ਭੁੱਲਣਾ ਭੁਲਾਣੀਆਂ ਦਾ ਅਰਥ ਹੈ ਭੁੱਲ ਚੁੱਕੀਆਂ ਨੇ। ਭੁੱਲਣਾ ਦੋ ਤਰ੍ਹਾਂ ਦਾ ਹੈ, ਇੱਕ ਭੁੱਲਣਾ ਤੇ ਉਹ ਹੈ ਕਿ ਮਨੁੱਖ ਦੇ ਚੇਤੇ ਵਿੱਚੋਂ ਕੋਈ ਵਸਤੂ ਕੋਈ ਪਦਾਰਥ ਵਿਸਰ ਜਾਏ, ਕੁਝ ਸਮੇਂ ਲਈ, ਕੁਝ ਦਿਨਾਂ ਲਈ, ਕੁਝ ਮਹੀਨਿਆਂ ਲਈ ਬੰਦੇ ਦਾ ਉਸ ਪਾਸੇ ਖਿਆਲ ਨਾ ਜਾਵੇ, ਤੇ ਜਦੋਂ ਉਸਨੂੰ ਉਹਦੀ ਲੋੜ ਮਹਿਸੂਸ ਹੋਵੇ, ਜਦੋਂ ਉਸਦੀ ਜ਼ਰੂਰਤ ਮਹਿਸੂਸ ਹੋਵੇ, ਤੇ ਬੰਦਾ ਬੜੀ ਛੇਤੀ ਉਸ ਚੀਜ਼ ਨੂੰ ਚੇਤੇ ਕਰਦਾ ਵੀ ਮੈਂ ਕਿੱਥੇ ਰੱਖੀ ਸੀ। ਕੋਈ ਚੀਜ਼ ਆਪਾਂ ਆਪਣੇ ਘਰ ਵਿੱਚ ਰੱਖ ਦਿੱਤੀ, ਸੰਭਾਲ ਕੇ ਰੱਖ ਦਿੱਤੀ, ਤੇ ਕਈ ਦਿਨ ਆਪਾਂ ਨੂੰ ਉਹਦੀ ਜ਼ਰੂਰਤ ਨਹੀਂ ਪਈ ਤੇ ਭੁੱਲ ਗਈ, ਵਿਸਰ ਗਈ। ਪਰ ਇਹ ਪਤਾ ਹੈ ਵੀ ਜਦੋਂ ਉਹਦੀ ਜ਼ਰੂਰਤ ਪਏਗੀ, ਲੋੜ ਮਹਿਸੂਸ ਹੋਏਗੀ, ਸਮਾਂ ਆਏਗਾ, ਥੋੜ੍ਹਾ ਜਿਹਾ ਦਿਮਾਗ ਤੇ ਜ਼ੋਰ ਦਿਆਂਗੇ, ਥੋੜ੍ਹਾ ਜਿਹਾ ਸ਼ਾਂਤੀ ਨਾਲ ਸੋਚਾਂਗੇ ਕਿ ਕਿੱਥੇ ਰੱਖੀ ਸੀ, ਕਿਵੇਂ ਰੱਖੀ ਸੀ, ਤੇ ਝੱਟ ਅਸੀਂ ਉੱਥੇ ਪਹੁੰਚ ਜਾਵਾਂਗੇ। ਦੋ ਚਾਰ ਮਿੰਟ ਲੱਗਣਗੇ, 10-12 ਮਿੰਟ ਲੱਗਣਗੇ, ਸਵੇਰੇ ਜੇ ਯਾਦ ਕਰਦੇ ਹਾਂ ਸ਼ਾਮ ਤੱਕ ਤਾਂ ਪਤਾ ਲੱਗ ਜਾਏਗਾ ਵੀ ਹਾਂ ਮੈਨੂੰ ਮੇਰੀ ਰੱਖੀ ਹੋਈ ਚੀਜ਼ ਯਾਦ ਆ ਗਈ, ਤੇ ਬੰਦਾ ਪਕੜ ਲੈਂਦਾ, ਲੱਭ ਲੈਂਦਾ। ਇੱਕ ਭੁੱਲਣਾ ਹੈ, ਇਹ ਖਤਰਨਾਕ ਨਹੀਂ। ਜਿਹੜਾ ਭੁੱਲਣਾ ਖਤਰਨਾਕ ਗੁਰੂ ਸਾਹਿਬ ਨੇ ਰੱਖਿਆ ਨਾ, ਕਿਹਾ ਨਾ, ਉਹ ਹੈ ਭਰਮ ਵਿੱਚ ਭੁੱਲ ਜਾਣਾ। ਹੁਣ ਭਰਮ ਵਿੱਚ ਭੁੱਲ ਜਾਣ ਦਾ ਮਤਲਬ ਕੀ ਹੈ ਕਿ ਮਾਨੋ ਜਿਹੜੀ ਚੀਜ਼ ਮੇਰੀ ਜ਼ਰੂਰਤ ਸੀ, ਮੇਰੀ ਲੋੜ ਸੀ, ਮੇਰੇ ਜੀਵਨ ਦਾ ਆਧਾਰ ਸੀ, ਉਹ ਮੇਰੇ ਤੋਂ ਦੂਰ ਚਲੀ ਗਈ ਹੈ, ਉਹ ਕਿਤੇ ਦੂਰ ਹੋ ਗਈ ਹੈ, ਪਰ ਉਹਦੀ ਥਾਂ ਤੇ ਮੈਂ ਕਿਸੇ ਹੋਰ ਚੀਜ਼ ਨੂੰ ਉਹਦਾ ਰੂਪ ਮੰਨ ਕੇ, ਉਹਦਾ ਗੁਣ ਆਕਾਰ ਮੰਨ ਕੇ ਉਹਨੂੰ ਸਵੀਕਾਰ ਲਿਆ ਹੈ, ਉਹਨੂੰ ਅਪਣਾ ਲਿਆ ਹੈ ਕਿ ਇਹੀ ਅਸਲ ਹੈ, ਇਹੀ ਸੱਚ ਹੈ, ਇਹੀ ਮੇਰੀ ਜ਼ਰੂਰਤ ਹੈ। ਉਹ ਮਨੁੱਖ ਹਕੀਕਤ ਤੱਕ ਨਹੀਂ ਪਹੁੰਚ ਸਕਦਾ ਜਿੰਨਾ ਚਿਰ ਉਹ ਭਰਮ ਨਾ ਟੁੱਟੇ। ਉਹਨੂੰ ਚੇਤੇ ਵਿੱਚ ਹੀ ਨਹੀਂ ਆਉਣਾ, ਉਹਨੂੰ ਉਹਦੀ ਯਾਦ ਵਿੱਚ ਵੀ ਨਹੀਂ ਆਉਣਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਲੋੜ ਹੈ, ਕਿਉਂਕਿ ਭਰਮ ਜਿਹੜਾ ਹੈ, ਭਰਮ ਵਿੱਚ ਭੁੱਲਣ ਦਾ ਮਤਲਬ ਹੈ ਕਿ ਜਿਹੜੀ ਚੀਜ਼ ਦੀ ਲੋੜ ਸੀ ਉਹਦੀ ਥਾਂ ਤੇ ਇਹਨੇ ਕਿਸੇ ਹੋਰ ਨੂੰ ਰੱਖ ਲਿਆ ਹੈ, ਹੁਣ ਉਹ ਚੇਤੇ ਆਉਂਦਾ ਹੈ ਤੇ ਇਹਨੂੰ ਲੱਗਦਾ ਵੀ ਆਹੀ ਚੀਜ਼ ਹੈ, ਇਸ ਕਰਕੇ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਜਿਵੇਂ ਕੋਈ ਇਨਸਾਨ ਕੁਝ ਮੰਗੇ, ਆਪਾਂ ਬੱਚੇ ਦੀ ਉਧਾਰਨ ਲੈਂਦੇ ਹਾਂ, ਬੱਚਾ ਕਿਸੇ ਚੀਜ਼ ਦੀ ਜਿੱਦ ਕਰਦਾ ਹੈ, ਕੁਝ ਮੰਗਦਾ ਹੈ, ਤੇ ਮਨੁੱਖ ਮਾਂ ਬਾਪ ਸੋਚਦਾ ਵੀ ਜੇ ਉਹ ਵਸਤੂ ਪਦਾਰਥ ਉਹਨੂੰ ਨਹੀਂ ਦੇਣਾ ਕਿ ਇਸ ਨੂੰ ਕਿਸੇ ਭੁਲੇਖੇ ਵਿੱਚ ਪਾਇਆ ਜਾਏ, ਕਿਸੇ ਭਰਮ ਵਿੱਚ ਪਾਇਆ ਜਾਏ, ਉਹਦੇ ਵਰਗੀ ਕੋਈ ਚੀਜ਼ ਉਸਨੂੰ ਦਿੱਤੀ ਜਾਂਦੀ ਹੈ, ਉਹਦੇ ਨਾਲ ਉਹ ਟਿਕ ਤੇ ਜਾਂਦਾ ਹੈ, ਉਹਦੇ ਨਾਲ ਉਹ ਟਿਕ ਜਾਂਦਾ ਹੈ, ਪਰ ਉਹਨੂੰ ਉਹਦੇ ਨਾਲ ਕੁਝ ਮਿਲਦਾ ਤੇ ਨਹੀਂ ਨਾ। ਜਿਵੇਂ ਸਮਾਂ ਐਸਾ ਹੈ, ਮੈਂ ਸਿਰਫ ਵਿਚਾਰ, ਜਿਵੇਂ ਇੱਕ ਬੱਚਾ ਦੁੱਧ ਪੀਣ ਵਾਲਾ ਬੱਚਾ ਹੈ, ਨਿੱਕਾ ਬੱਚਾ ਹੈ, ਉਹ ਮਾਂ ਦਾ ਦੁੱਧ ਪੀਂਦਾ ਹੈ, ਪਰ ਜੇ ਮਾਂ ਆਖੇ ਵੀ ਹੁਣ ਮੈਂ ਆਪਣੇ ਕੰਮ ਕਾਰ ਵਿੱਚ ਮਸ਼ਰੂਫ ਹਾਂ, ਜਾਂ ਉਹ ਆਖੇ ਵੀ ਮੈਂ ਅਜੇ ਇਸ ਨੂੰ ਦੁੱਧ ਪਿਆਉਣ ਦੇ ਲਈ ਤਿਆਰ ਨਹੀਂ, ਤੇ ਉਹ ਬੱਚੇ ਦੇ ਮੂੰਹ ਵਿੱਚ ਇੱਕ ਪਲਾਸਟਿਕ ਦੀ ਨਿੱਪਲ ਪਾ ਦੇ, ਉਹ ਬੱਚਾ ਉਸ ਭਰਮ ਵਿੱਚ ਹੈ ਕਿ ਮੇਰੇ ਮੁੱਖ ਵਿੱਚ ਮਾਂ ਦਾ ਦੁੱਧ ਹੈ ਜਾਂ ਮੈਂ ਦੁੱਧ ਚੁੰਘ ਰਿਹਾ, ਪਰ ਉਹ ਭਰਮ ਕਰਕੇ ਰੋਣੋਂ ਚੁੱਪ ਹੋ ਜਾਏਗਾ, ਪਰ ਉਹਨੂੰ ਕੋਈ ਪੌਸ਼ਟਿਕ ਆਹਾਰ ਨਹੀਂ ਮਿਲਣਾ, ਉਹਨੂੰ ਤਾਕਤ ਨਹੀਂ ਮਿਲਣੀ, ਉਹ ਉਦੋਂ ਹੀ ਮਿਲੇਗੀ ਜਦੋਂ ਉਹ ਅਸਲੀ ਤੱਤ ਨੂੰ ਗ੍ਰਹਿਣ ਕਰੇਗਾ। ਬਸ ਸਾਡਾ ਭਰਮ ਕੀ ਹੈ ਕਿ ਸਾਨੂੰ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਸੱਚਾ ਕੰਤ ਹੈ, ਸੱਚਾ ਵਾਹਿਗੁਰੂ ਹੈ, ਉਹਦੀ ਥਾਂ ਤੇ ਸੰਸਾਰ ਦੀ ਜਿਹੜੀ ਮਾਇਆ ਹੈ ਨਾ, ਇਹ ਸੰਸਾਰ ਦਾ ਰੂਪ ਹੈ, ਇਸ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਰਮ ਕਿਹਾ ਹੈ, ਤੇ ਇਸ ਭਰਮ ਵਿੱਚ ਜੀਵ ਇੰਨਾ ਭੁੱਲ ਗਿਆ ਹੈ ਕਿ ਇਹਨੂੰ ਇਹ ਗੱਲ ਯਾਦ ਹੀ ਨਹੀਂ ਕਿ ਮੈਂ ਕਿਸੇ ਪਰਮੇਸ਼ਵਰ ਨੂੰ ਮਿਲਣਾ, ਕਿਉਂਕਿ ਪਰਮੇਸ਼ਵਰ ਦੀ ਥਾਂ ਤੇ ਇਸਨੇ ਮਾਇਆ ਨੂੰ ਰੱਖ ਲਿਆ, ਸੰਸਾਰ ਨੂੰ ਰੱਖ ਲਿਆ, ਇਹ ਭਰਮ ਪੈ ਗਿਆ ਵੀ ਇਦੋਂ ਵੱਡਾ ਕੁਝ ਹੋਰ ਹੋ ਹੀ ਨਹੀਂ ਸਕਦਾ, ਇਹ ਹੀ ਰੱਬ ਹੈ, ਇਹੀ ਕੰਤ ਹੈ, ਇਹੀ ਮੇਰਾ ਜੀਵਨ ਹੈ, ਇਹੀ ਮੇਰਾ ਪ੍ਰਾਣ ਆਧਾਰ ਹੈ। ਇਸ ਭਰਮ ਭੁੱਲੇ ਸੰਸਾਰ ਦੇ ਵਿੱਚ ਜਿਹੜਾ ਜੀਵ ਪੈ ਗਿਆ, ਉਹ ਤਾਂ ਜਾਂ ਕਿਸੇ ਸੱਚ ਦੇ ਸਾਹਮਣੇ ਆਉਣ ਨਾਲ, ਜਾਂ ਕਿਸੇ ਦੇ ਸਮਝਾਉਣ ਨਾਲ ਹੀ, ਕੋਈ ਕਾਮਲ ਮੁਰਸ਼ਦ ਮਿਲੇ ਤਾਂ ਉਹ ਇਹ ਮਨ ਦਾ ਭਰਮ, ਮਨ ਦਾ ਆਵਰਣ ਨਿਵਾਰ ਦੇ, ਤਾਂ ਗੁਰੂ ਦੀ ਕਿਰਪਾ ਦੇ ਨਾਲ ਸੱਚ ਸਾਹਮਣੇ ਆਉਂਦਾ,
ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਜੀਵ ਆਤਮਾ ਰੂਪ ਵਿੱਚ ਹੋ ਕੇ ਇਹ ਦਤਾਰ ਜੀ ਨੇ ਬਚਨ ਕਹਿੰਦੇ ਨੇ ਕਿ ਭਾਦੋ ਏ ਭਰਮ ਭੁਲਾਣੀਆਂ, ਭਾਦੋ ਦੇ ਮਹੀਨੇ ਰਾਹੀਂ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਕਿਉਂਕਿ ਗੁਰੂ ਸਾਹਿਬ ਜੀ ਦੀ ਬੜੀ ਕਮਾਲ ਦੀ ਵਿਲੱਖਣਤਾ ਹੈ। ਮਹੀਨਿਆਂ ਦੇ ਨਾਲ ਸਤਿਗੁਰਾਂ ਨੇ ਸਮਝਾਇਆ ਹੈ, ਦਿਨਾਂ ਨਾਲ ਸਤਿਗੁਰੂ ਜੀ ਨੇ ਸਮਝਾਇਆ ਹੈ, ਰੁੱਤਾਂ ਨਾਲ ਸਮਝਾਇਆ ਹੈ, ਥਿੱਤਾਂ ਨਾਲ ਸਮਝਾਇਆ ਹੈ, ਵਾਰਾਂ ਨਾਲ ਸਮਝਾਇਆ ਹੈ, ਹੋਰ ਛੱਡੀਏ ਇੱਕ ਇੱਕ ਅੱਖਰ ਨਾਲ ਸਤਿਗੁਰੂ ਦਤਾਰ ਪਿਤਾ ਜੀ ਨੇ ਸਮਝਾਇਆ ਇੱਕ ਇੱਕ ਅੱਖਰ ਨਾਲ। ਭੱਬਾ ਭਰਮ ਮਿਟਾਵੋ ਆਪਣਾ, ਭਰਮ ਦੀ ਗੱਲ ਚੱਲ ਰਹੀ ਹੈ ਨਾ ਹੁਣ, ਭੱਬੇ ਅੱਖਰ ਤੋਂ ਜਿਹੜੀ ਗੌੜੀ ਬਾਵਨ ਅੱਖਰੀ ਆਪਾਂ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦੀ ਤੇ ਬਾਬਾ ਕਬੀਰ ਜੀ ਦੀ, ਇੱਕ ਇੱਕ ਅੱਖਰ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਭਰਮ ਤੋੜਦੇ ਨੇ। ਦਤਾਰ ਜੀ ਕਹਿੰਦੇ ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਵੀ ਇਹ ਸੰਸਾਰ ਭਰਮ ਕੀ ਹੈ ਕੀ ਇਹ ਸੱਚ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਪਰ ਇਹ ਭਰਮ ਨੂੰ ਸੱਚ ਮੰਨਿਆ ਹੋਇਆ, ਕਿਉਂਕਿ ਭਰਮ ਉਨ੍ਹਾਂ ਚਿਰ ਸੱਚ ਹੈ ਜਿੰਨਾ ਚਿਰ ਸਾਡੇ ਸਾਹਮਣੇ ਹਕੀਕਤ ਨਹੀਂ ਆ ਜਾਂਦੀ, ਜਿੰਨਾ ਚਿਰ ਸੱਚ ਦੇ ਨਾਲ ਸਾਡਾ ਮੁਕਾਬਲਾ ਨਹੀਂ ਹੋ ਜਾਂਦਾ, ਸਾਹਮਣਾ ਨਹੀਂ ਹੋ ਜਾਂਦਾ, ਉਨ੍ਹਾਂ ਚਿਰ ਭਰਮ ਹੀ ਸੱਚ ਬਣਿਆ ਰਹਿੰਦਾ, ਝੂਠ ਹੀ ਸੱਚ ਬਣਿਆ ਰਹਿੰਦਾ। ਤੇ ਦਤਾਰ ਜੀ ਕਹਿੰਦੇ ਉਹਨੂੰ ਮਿਟਾਏ ਤੋਂ ਬਿਨਾਂ ਸੱਚ ਆ ਨਹੀਂ ਸਕਦਾ। ਦੋਵੇਂ ਚੀਜ਼ਾਂ ਇੱਕ ਦੂਜੇ ਦੇ ਪੂਰਕ ਨੇ। ਬੰਦਾ ਇਹ ਨਹੀਂ ਕਹਿ ਸਕਦਾ ਵੀ ਹੁਣ ਜੇ ਹਨੇਰਾ ਹੈ ਤੇ ਪਹਿਲਾਂ ਚਾਨਣ ਆਵੇ, ਪਹਿਲਾਂ ਹਨੇਰਾ ਜਾਵੇ ਤੇ ਫਿਰ ਚਾਨਣ ਆਵੇਗਾ, ਜਾਂ ਕੋਈ ਆਖੇ ਜੀ ਚਾਨਣ ਆਏਗਾ ਤੇ ਫਿਰ ਹਨੇਰਾ ਜਾਏਗਾ, ਐਸਾ ਨਹੀਂ। ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਪੂਰਕ ਨੇ। ਇੱਕ ਦੇ ਹੋਣ ਦੇ ਨਾਲ ਦੂਜੇ ਦੀ ਜਿਹੜੀ ਉਹ ਗੈਰ ਹਾਜ਼ਰੀ ਰਹੇਗੀ, ਇੱਕ ਦੇ ਹੋਣ ਦੇ ਨਾਲ ਦੂਜਾ ਆਪਣੇ ਆਪ ਮਿਟ ਜਾਏਗਾ। ਜੇ ਗਿਆਨ ਪ੍ਰਕਾਸ਼ ਅਗਿਆਨ ਮਿਟੰਤ, ਜਿੱਥੇ ਗਿਆਨ ਹੋ ਜਾਏਗਾ ਉੱਥੇ ਅਗਿਆਨ ਮਿਟ ਜਾਏਗਾ, ਅੰਧੇਰਾ ਬਿਨਸ ਜਾਏਗਾ ਜਿੱਥੇ ਪ੍ਰਕਾਸ਼ ਹੋ ਜਾਏਗਾ। ਪਰ ਭਰਮ ਐਸਾ ਹੀ ਹੈ, ਜਿੰਨਾ ਚਿਰ ਗਿਆਨ ਨਹੀਂ, ਗਿਆਨ ਦਾ ਮਤਲਬ ਅਸੀਂ ਕਹੀਏ ਵੀ ਇੱਕ ਸਾਡਾ ਗਿਆਨ ਸੰਸਾਰੀ ਹੈ, ਦਿਮਾਗੀ ਹੈ, ਜਿਸ ਨੂੰ ਅਸੀਂ ਸਮਝਦੇ ਸੁਝਦੇ ਹਾਂ, ਇਹ ਸਹਾਇਤਾ ਕਰਦਾ ਸੱਚ ਗਿਆਨ ਦੇ ਨਾਲ ਜੁੜਨ ਦੇ ਲਈ। ਪਰ ਜਿਸ ਗਿਆਨ ਦੀ ਗੱਲ ਗੁਰੂ ਸਾਹਿਬ ਜੀ ਕਰਦੇ ਨੇ, ਉਹ ਗਿਆਨ ਕੋਈ ਦਿਮਾਗੀ ਨਹੀਂ, ਕੋਈ ਬੁੱਧੀ ਵਾਲਾ ਨਹੀਂ, ਕਿਉਂਕਿ ਉਹ ਤੇ ਸਭ ਨੂੰ ਪਤਾ ਹੈ ਕੀ ਸੱਚ ਹੈ ਕੀ ਝੂਠ ਹੈ, ਕੀ ਭਰਮ ਹੈ ਕੀ ਵਹਿਮ ਹੈ, ਇਹ ਸਾਨੂੰ ਸਭ ਨੂੰ ਪਤਾ ਹੈ। ਪਰ ਇਹਦੇ ਸਾਰੇ ਪਤਾ ਹੋਣ ਦੇ ਬਾਵਜੂਦ ਵੀ ਜੇ ਅਜੇ ਤੱਕ ਜੀਵਨ ਵਿੱਚ ਅਨੁਭਵ ਨਹੀਂ ਹੋਇਆ ਤੇ ਉਹ ਅਨੁਭਵ ਨਾ ਹੋਣਾ ਹੀ ਅਗਿਆਨ ਹੈ। ਜਿਸ ਦਿਨ ਅਨੁਭਵ ਹੋ ਜਾਏਗਾ ਸਮਝ ਲਓ ਉਹ ਗਿਆਨ ਹੈ, ਅਨੁਭਵ ਹੀ ਗਿਆਨ ਹੈ, ਹੋਰ ਕੋਈ ਗਿਆਨ ਰੱਬ ਦੇ ਘਰ ਵਿੱਚ ਧਰਮ ਦੇ ਕੰਮ ਵਿੱਚ ਜਾਂ ਜੀਵਨ ਦੀ ਸਫਲਤਾ ਵਿੱਚ ਸਹਾਈ ਨਹੀਂ ਹੋ ਸਕਦਾ, ਸਿਰਫ ਤਾਂ ਸਿਰਫ ਅਨੁਭਵ ਨੇ ਹੀ ਸਹਾਈ ਹੋਣਾ ਹੈ। ਸੋ ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿੰਨਾ ਚਿਰ ਭਰਮ ਵਿੱਚ ਜੀਵ ਆਤਮਾ ਪਈ ਹੋਈ ਹੈ ਉਹਨਾਂ ਚਿਰ ਉਹਨੂੰ ਸੱਚ ਦਾ ਕੋਈ ਗਿਆਨ ਨਹੀਂ। ਤੇ ਸੱਚ ਦਾ ਗਿਆਨ ਕਿਵੇਂ ਹੋਏਗਾ? ਦੂਜਾ ਲੱਗਾ ਹੇਤ, ਭਰਮ ਕੀ ਹੈ? ਕਿਸੇ ਦੂਸਰੇ ਨਾਲ ਪਿਆਰ ਪਾ ਲਿਆ, ਹੇਤ ਦਾ ਅਰਥ ਹੈ ਪਿਆਰ। ਜੋ ਆਪਣਾ ਹੈ ਇਹ ਅਸਲ ਵਿੱਚ ਸੰਸਾਰ ਵਿੱਚ ਹੁੰਦਾ ਨਾ, ਜਦੋਂ ਕਿਸੇ ਮਨੁੱਖ ਦੇ ਦਿਨ ਫਿਰ ਜਾਣ, ਦਿਨ ਬਦਲਨੇ ਹੋਣ ਜਾਂ ਮਾੜੇ ਆਉਣੇ ਹੋਣ ਜਾਂ ਬੁਰਾ ਵਕਤ ਆਉਣਾ ਹੋਵੇ ਨਾ, ਸਭ ਤੋਂ ਪਹਿਲਾਂ ਕੀ ਭਰਮ ਪੈਂਦਾ? ਵੀ ਜਿਹੜੇ ਆਪਣਾ ਹੈ ਉਹਨੂੰ ਬੰਦਾ ਪਰਾਇਆ ਕਰ ਦਿੰਦਾ, ਤੇ ਜਿਹੜਾ ਪਰਾਇਆ ਹੈ ਦੂਜਾ ਹੈ ਉਹਨੂੰ ਮਨੁੱਖ ਆਪਣਾ ਬਣਾਉਣਾ ਸ਼ੁਰੂ ਕਰ ਦਿੰਦਾ। ਉਹ ਸਮਝ ਲਓ ਉਸ ਦਿਨ ਤੋਂ ਉਹਦੇ ਨਿਗਾਰ ਦਾ, ਉਹਦੇ ਦੁੱਖਾਂ ਦਾ, ਉਹਦੇ ਡਾਊਨਫਾਲ ਦਾ ਸਮਾਂ ਸ਼ੁਰੂ ਹੋ ਜਾਂਦਾ। ਜਦੋਂ ਇਹ ਵਕਤ ਪੈ ਜਾਏ ਕਿ ਜੋ ਆਪਣਾ ਹੈ ਉਹ ਇਉਂ ਪ੍ਰਤੀਤ ਹੋਣ ਲੱਗ ਜੇ ਵੀ ਇਹ ਬੇਗਾਨਾ ਹੋ ਗਿਆ, ਇਹ ਬੁਰਾ ਹੋ ਗਿਆ, ਤੇ ਜਿਹੜਾ ਬੇਗਾਨਾ ਹੈ ਉਸ ਨੂੰ ਬੰਦਾ ਆਪਣਾ ਸਮਝਣਾ ਸ਼ੁਰੂ ਕਰ ਦੇ, ਆਪਣਾ ਮੰਨਣਾ ਪ੍ਰਾਰੰਭ ਕਰ ਦੇ, ਉਹ ਵੀ ਭਰਮ ਪਾਵੇ, ਉਹ ਵੀ ਭੁਲੇਖਾ ਪਾਵੇ ਵੀ ਮੈਂ ਤੇਰਾ ਸਭ ਤੋਂ ਜ਼ਿਆਦਾ ਹਾਂ। ਦੂਸਰੇ ਨਾਲ ਜਦੋਂ ਹੇਤ ਲੱਗ ਜਾਏ, ਦੂਜਾ ਲੱਗਾ ਹੇਤ, ਗੁਰੂ ਸਾਹਿਬ ਜੀ ਕਹਿੰਦੇ ਉਸ ਦਿਨ ਤੋਂ ਭਟਕਣਾ ਪ੍ਰਾਰੰਭ ਹੋ ਜਾਂਦੀ ਹੈ, ਭਰਮ ਸ਼ੁਰੂ ਹੋ ਜਾਂਦਾ ਹੈ, ਤੇ ਜੀਵ ਆਤਮਾ ਨੂੰ ਇਸ ਦੂਜੇ ਦਾ ਹੇਤ ਲੱਗਾ ਹੋਇਆ। ਦੂਜਾ ਕੌਣ ਹੈ? ਇਹ ਸੰਸਾਰ, ਇਹ ਕਾਇਨਾਤ, ਇਹ ਸੰਸਾਰ ਦਾ ਜਿੰਨਾ ਵੀ ਅਡੰਬਰ ਹੈ ਇਹ ਦੂਜੇ ਦਾ ਹੇਤ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਵੀ ਜੇ ਇਹ ਦੂਜਾ ਹੈ, ਅਸੀਂ ਇਸ ਦੂਜੇ ਦੇ ਵਿੱਚੋਂ ਰਹਿੰਦੇ, ਇਹਦੇ ਵਿੱਚ ਹਾਂ, ਇਹਦੇ ਵਿੱਚ ਰਹਿੰਦਿਆਂ ਉਸ ਆਪਣੇ ਨੂੰ ਕਿਵੇਂ ਪਛਾਣਿਆ ਜਾਏ? ਉਹ ਆਪਣਾ ਕਿਵੇਂ ਮਿਲੇ? ਇਹ ਸਾਰਾ ਸੰਸਾਰ ਤੇ ਦੂਜਾ ਹੈ, ਭਰਮ ਹੈ,
ਪਰ ਦਤਾਰ ਪਿਤਾ ਜੀ ਕਹਿੰਦੇ ਜਿਹਨੂੰ ਆਪਣੇ ਪਿਆਰੇ ਨਾਲ ਸੱਚਾ ਪਿਆਰ ਹੈ ਨਾ, ਜੋ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਸੱਚਾ ਭਿੱਜਾ ਹੋਇਆ ਹੈ, ਉਹਦੇ ਜੀਵਨ ਅੱਗੇ ਦੂਜਾ ਵੀ ਆ ਜਾਏ ਨਾ, ਕੋਈ ਦੂਸਰਾ ਸਰੀਰ ਵੀ ਆ ਜਾਏ, ਦੂਸਰਾ ਸਮਾਂ ਵੀ ਆ ਜਾਏ, ਉਹ ਸਾਰਿਆਂ ਦੇ ਵਿੱਚ ਆਪਣੇ ਇੱਕ ਨੂੰ ਵੇਖਦਾ ਹੈ, ਉਹਨੂੰ ਕੋਈ ਭਟਕਾ ਹੀ ਨਹੀਂ ਸਕਦਾ, ਉਹਨੂੰ ਕੋਈ ਭਰਮਾ ਹੀ ਨਹੀਂ ਸਕਦਾ। ਜਿਹਦੇ ਅੰਦਰ ਆਪਣੇ ਸੱਚੇ ਪਿਆਰੇ ਦਾ ਪ੍ਰੇਮ ਹੈ ਉਹਨੂੰ ਨਹੀਂ ਕੋਈ ਭੁਲਾ ਸਕਦਾ, ਕਿਉਂਕਿ ਉਹਦੀ ਸੁਰਤ ਉਹਦੀ ਅੰਦਰ ਜੁੜਿਆ ਹੋਇਆ ਆਪਣੇ ਪਿਆਰੇ ਦੇ ਨਾਲ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਖੋਲਿਆ ਹੈ, ਉਹਨਾਂ ਦਾ ਬੜਾ ਪਿਆਰਾ ਇੱਕ ਕਵਿਤਾ ਹੈ, ਉਹਦੇ ਵਿੱਚ ਇੱਕ ਉਦਾਹਰਣ ਹੈ। ਕਹਿੰਦੇ ਜਿਵੇਂ ਕਿਸੇ ਕਾਮਣ ਦਾ, ਕਿਸੇ ਬੀਬੀ ਭੈਣ ਦਾ ਸ਼ੌਹਰ ਕੰਤ ਆਪਣੇ ਸੱਜਣਾ ਮਿੱਤਰਾਂ 10-15 ਸੱਜਣਾ ਮਿੱਤਰਾਂ ਨਾਲ ਬਾਹਰ ਵਿਹੜੇ ਵਿੱਚ ਬੈਠਾ ਗੱਲਾਂ ਕਰੇ ਨਾ, ਤੇ ਉਹ ਬੀਬੀ ਭੈਣ ਆਪਣੇ ਘਰ ਆਪਣੇ ਕਮਰੇ ਵਿੱਚ ਆਪਣੇ ਘਰ ਵਿੱਚ ਬੈਠੀ ਹੈ, ਪਰ ਉਹਦਾ ਕੰਨ ਉਸ ਗੁਫ਼ਤਗੂ ਵੱਲ ਹੈ ਜੋ ਉਸ ਸੱਥ ਵਿੱਚ ਚੱਲਦੀ ਹੈ। ਉਹ ਸਾਰਿਆਂ ਦੀ ਆਵਾਜ਼ ਨੂੰ ਸੁਣਦੀ ਹੈ, ਸਾਰਿਆਂ ਦੀ ਆਵਾਜ਼ ਸੁਣਦੀ ਹੈ, ਉਹਨੂੰ ਨਹੀਂ ਪਤਾ ਕਿਸੇ ਉਹਦੇ ਮਿੱਤਰ ਦਾ ਨਾਂ ਦਾ ਨਹੀਂ ਪਤਾ, ਰੰਗ ਰੂਪ ਦਾ ਨਹੀਂ ਪਤਾ, ਉਹ ਨਵੀਂ ਹੈ, ਪਰ ਉਹਨੂੰ ਆਪਣੇ ਕੰਤ ਦੀ ਆਵਾਜ਼ ਦੀ ਪਛਾਣ ਹੈ, ਆਪਣੇ ਕੰਤ ਦੇ ਬੋਲ ਨੂੰ ਜਾਣਦੀ ਹੈ। ਬਾਹਰ ਬੈਠਾ ਹੋਇਆ ਵੀ ਉਹ ਕਈ ਮਨੁੱਖਾਂ ਦੇ ਵਿੱਚ ਜਦੋਂ ਬੋਲਦਾ ਹੈ ਉਹ ਆਪਣੇ ਕੰਤ ਦੀ ਆਵਾਜ਼ ਨੂੰ ਸੁਣਦੀ ਹੈ ਤੇ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਇਕੱਲੀ ਹੀ ਮੁਸਕੁਰਾਉਂਦੀ ਹੈ ਕਿ ਮੇਰਾ ਕੰਤ, ਮੇਰਾ ਪਤੀ, ਮੇਰਾ ਖਾਵੰਦ, ਮੇਰਾ ਨਾਇਕ ਜਿਹੜਾ ਹੈ ਉਹ ਗੁਫ਼ਤਗੂ ਕਰ ਰਿਹਾ, ਗੱਲਾਂ ਕਰ ਰਿਹਾ। ਇਹ ਭਾਈ ਸਾਹਿਬ ਭਾਈ ਗੁਰਦਾਸ ਨੇ ਉਦਾਹਰਣ ਦਿੱਤੀ ਇੱਕ ਬਿੱਤ ਵਿੱਚ, ਇਹਦਾ ਭਾਵ ਕੀ ਹੈ ਕਿ ਜੋ ਆਪਣੇ ਆਪੇ ਨਾਲ ਜੁੜਿਆ ਹੋਇਆ ਹੈ, ਮਨੁੱਖ ਜੀਵ ਪਰਮੇਸ਼ਵਰ ਨਾਲ ਜੁੜਿਆ ਹੋਇਆ ਹੈ, ਗੁਰੂ ਨਾਲ ਜੁੜਿਆ ਹੋਇਆ ਹੈ, ਉਹ ਕਿਤੇ ਵੀ ਬੈਠਾ ਹੈ ਉਹਨੂੰ ਆਪਣੇ ਗੁਰੂ ਦੀ ਗੱਲ ਜਦੋਂ ਵੀ ਸੁਣੇਗੀ, ਜਦੋਂ ਵੀ ਆਪਣੇ ਪਿਆਰੇ ਦੇ ਬੋਲ ਸੁਣਨਗੇ, ਕਿਤੇ ਵੀ ਸੁਣਨਗੇ, ਉਹ ਝੱਟ ਪਛਾਣ ਲਏਗਾ, ਸੁਰਤ ਉੱਧਰ ਰੱਖੇਗਾ ਕਿ ਇਹ ਮੇਰਾ ਪਿਆਰਾ ਹੈ, ਇਹ ਮੇਰਾ ਵਾਹਿਗੁਰੂ ਹੈ। ਜੇ ਭਟਕਣਾ ਵਿੱਚ ਹੈ, ਜੇ ਭੁੱਲੀ ਹੋਈ ਹੈ, ਸੋਝੀ ਨਹੀਂ, ਸਮਝ ਨਹੀਂ, ਫਿਰ ਉਹ ਦੁਬਿਧਾ ਵਿੱਚ ਪੈ ਜਾਏਗੀ ਵੀ ਇਹਦੀ ਕਿਹਦੀ ਆਵਾਜ਼ ਹੈ, ਇਹ ਕੌਣ ਬੋਲਦਾ ਹੈ। ਇਹ ਭਟਕਣਾ ਹੀ ਮਨੁੱਖ ਨੂੰ ਖੁਆਰ ਕਰਦੀ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਸ ਮਹੀਨੇ ਰਾਹੀਂ ਉਪਦੇਸ਼ ਹੈ ਕਿ ਜੋ ਜੀਵ ਆਤਮਾਵਾਂ, ਜੋ ਸਰੀਰ ਇਸ ਸੰਸਾਰ ਜਗਤ ਵਿੱਚ ਆ ਕੇ ਇਹ ਭੁੱਲ ਗਏ ਵੀ ਇਹ ਸਦਾ ਰਹਿਣ ਵਾਲਾ ਨਹੀਂ, ਇਹ ਪੱਕਾ ਟਿਕਾਣਾ ਨਹੀਂ, ਇਹਦੇ ਨਾਲ ਹੇਤ ਪਾਣਾ, ਇਹਦੇ ਨਾਲ ਪ੍ਰੇਮ ਪਾਣਾ, ਰੱਬ ਨੂੰ ਭੁਲਾ ਕਰਕੇ ਸਦਾ ਧੋਖੇ ਵਾਲਾ ਹੋਏਗਾ, ਦੂਜੇ ਲੱਗਾ ਹੇਤ। ਤਾਂ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਅੱਗੇ ਕੀ ਬਣਿਆ, ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਐਸੀ ਜੀਵ ਆਤਮਾ, ਐਸੀ ਔਰਤ, ਪਹਿਲਾਂ ਸਿੱਧਾ ਅਰਥ ਕਰੀਏ ਕਿ ਐਸੀ ਔਰਤ ਜਿਹਨੇ ਆਪਣੇ ਸਾਈ ਨੂੰ ਵਿਸਾਰ ਦਿੱਤਾ ਹੈ, ਦੂਜੇ ਨਾਲ ਹੇਤ ਲੱਗਾ ਹੈ, ਉਹ ਲੱਖਾਂ ਸ਼ਿੰਗਾਰ ਕਰ ਲਏ, ਉਹਦੇ ਲੱਖਾਂ ਸ਼ਿੰਗਾਰ ਕੀਤਿਆਂ ਵੀ ਉਹਨੂੰ ਕਿਸੇ ਕੋਲੋਂ ਆਦਰ ਨਹੀਂ ਮਿਲਣਾ, ਸਤਿਕਾਰ ਨਹੀਂ ਮਿਲਣਾ। ਜੇ ਉਹਦੇ ਜੀਵਨ ਬਾਬਤ ਇਹ ਪਤਾ ਹੈ ਨਾ ਕਿ ਇਹਦਾ ਆਪਣੇ ਸਾਈ ਨਾਲ, ਆਪਣੇ ਪਿਆਰੇ ਨਾਲ ਤੇ ਨੇਹੇ ਨਹੀਂ, ਆਪਣੇ ਪਿਆਰੇ ਨਾਲ ਤੇ ਇਹਦਾ ਪ੍ਰੇਮ ਨਹੀਂ, ਪਰ ਇਹਦਾ ਸ਼ਿੰਗਾਰ ਬੜਾ ਕੀਮਤੀ ਹੈ, ਬੜੇ ਕੀਮਤੀ ਵਸਤਰ ਪਾਏ ਨੇ, ਬੜੇ ਕੀਮਤੀ ਗਹਿਣੇ ਪਾਏ ਨੇ, ਬੜਾ ਕੀਮਤੀ ਸਾਰਾ ਸਾਜੋ ਸਮਾਨ ਹੈ ਲੱਖਾਂ ਦਾ, ਕਰੋੜਾਂ ਦਾ। ਪਰ ਜੇ ਉਹਦੇ ਕਿਰਦਾਰ ਬਾਰੇ ਲੋਕਾਂ ਨੂੰ ਪਤਾ ਹੈ ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਲੱਖ ਸਿੰਗਾਰ ਬਣਾਏ। ਸ਼ਿੰਗਾਰ ਕਰਕੇ ਕੋਈ ਵੀ ਜੀਵ, ਕੋਈ ਵੀ ਔਰਤ ਅਦਬ ਨਹੀਂ ਪਾ ਸਕਦੀ ਸਮਾਜ ਵਿੱਚੋਂ। ਅਦਬ ਮਿਲਦਾ ਹੈ ਜਦੋਂ ਉਹ ਆਪਣੇ ਜੱਤ ਸੱਤ ਤੇ ਕਾਇਮ ਰਹਿੰਦੀ ਹੈ, ਉਹ ਆਪਣੇ ਪਤੀ ਵਰਤਾ ਧਰਮ ਤੇ ਕਾਇਮ ਰਹਿੰਦੀ ਹੈ, ਤੇ ਉਹਨੇ ਭਾਵੇਂ ਥੋੜਾ ਸ਼ਿੰਗਾਰ ਕੀਤਾ ਹੈ, ਉਹਨੇ ਸਾਧਾਰਨ ਪਾਇਆ ਹੈ, ਪਰ ਜਗਤ ਸੰਸਾਰ ਵਿੱਚ ਉਹਨੂੰ ਇੱਕ ਦੇਵੀ ਵਾਂਗੂ ਪੂਜਿਆ ਜਾਂਦਾ, ਉਹਦੀ ਪੂਜਾ ਕੀਤੀ ਜਾਂਦੀ ਹੈ, ਉਹਨੂੰ ਅਦਬ ਦਿੱਤਾ ਜਾਂਦਾ, ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਆਪਣੇ ਧਰਮ ਵਿੱਚ ਪਰਪੱਕ ਹੈ। ਧਰਮ ਵਿੱਚ ਪਰਪੱਕ ਰਹਿਣ ਵਾਲੀ ਔਰਤ ਖਾਣ ਵਾਸਤੇ ਭਾਵੇਂ ਸਾਧਾਰਨ ਹੈ, ਪਾਉਣ ਵਾਸਤੇ ਭਾਵੇਂ ਸਾਧਾਰਨ ਹੈ, ਰਹਿਣ ਵਾਸਤੇ ਭਾਵੇਂ ਸਾਧਾਰਨ ਮਕਾਨ ਹੈ, ਪਰ ਉਹ ਜਗਤ ਸੰਸਾਰ ਦੇ ਵਿੱਚ ਪਟਰਾਣੀ ਵਾਂਗੂ ਪੂਜੀ ਜਾਂਦੀ ਹੈ, ਉਹਦਾ ਅਦਬ ਕੀਤਾ ਜਾਂਦਾ, ਉਹਦੀ ਗੱਲ ਨੂੰ ਮੰਨਿਆ ਜਾਂਦਾ ਹੈ ਸਮਾਜ ਵਿੱਚ। ਤੇ ਦੂਜੇ ਤਰਫਾ ਜੇ ਜੀਵਨ ਨਹੀਂ, ਫਿਰ ਲੱਖਾਂ ਦਾ ਸ਼ਿੰਗਾਰ ਹੋਵੇ, ਲੱਖਾਂ ਦਾ ਪਹਿਰਾਵਾ ਹੋਵੇ,
ਖਾਣ ਪਾਣ ਦੇ ਪਦਾਰਥ ਬੜੇ ਹੋਣ, ਰਹਿਣ ਲਈ ਉੱਚੇ ਮਹੱਲ ਮਮਟੀਆਂ ਵਾਲੇ ਹੋਣ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿਣਗੇ ਕਾਰਜ ਨਾਹੀਂ ਕੇਤ,

ਵਾਹਿਗੁਰੂ ਤੋਂ ਛੁੱਟ ਸੰਸਾਰ ਦੀਆਂ ਹੋਰ ਵਸਤੂਆਂ ਨਾਲ ਲੱਗ ਗਿਆ ਹੈ, ਇਹਨੇ ਪਰਮਾਤਮਾ ਨੂੰ ਵਿਸਾਰ ਦਿੱਤਾ, ਆਪਣੇ ਧਰਮ ਤੋਂ ਡਿੱਗ ਗਿਆ ਹੈ, ਧਰਮ ਤੋਂ ਪਤਿਤ ਹੋ ਗਿਆ ਹੈ, ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਇਹਦੇ ਸ਼ਿੰਗਾਰ ਕੀਤੇ ਸਾਰੀ ਬੇਅਰਥ ਨੇ। ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕਹੇ ਨੇ, ਦੋ ਸ਼ਬਦ ਬਾਣੀ ਵਿੱਚ ਆਏ ਨੇ ਇਸ ਪ੍ਰਥਾਏ ਵਿੱਚ। ਜਿਹੜਾ ਰੱਬ ਦੀ ਪ੍ਰੀਤ ਤੋਂ ਟੁੱਟਾ ਹੋਇਆ ਬੰਦਾ ਹੈ ਨਾ, ਦਤਾਰ ਪਿਤਾ ਮਹਾਰਾਜ ਨੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ ਕਿ ਜੇ ਕੋਈ ਬੰਦਾ ਪਰਮਾਤਮਾ ਦੀ ਪ੍ਰੀਤ ਤੋਂ ਹੀਣਾ ਹੈ, ਉਹਨੂੰ ਰੱਬ ਨਾਲ ਪਿਆਰ ਨਹੀਂ, ਆਪਣੇ ਵਾਹਿਗੁਰੂ ਨਾਲ, ਆਪਣੇ ਕੰਤ ਨਾਲ, ਤੇ ਪਰ ਸਰੀਰ ਬੜਾ ਸੋਹਣਾ ਹੈ ਉਹਦਾ, ਉੱਚਾ ਲੰਮਾ ਜਵਾਨ ਹੈ, ਕੱਦ ਕਾਠ ਬੜਾ ਹੈ, ਜੋਬਨ ਬੜਾ ਹੈ, ਪਹਿਰਾਵਾ ਬੜਾ ਸੋਹਣਾ ਹੈ, ਖਾਣ ਪਾਣ ਦੀ ਵੀ ਕੋਈ ਕਮੀ ਨਹੀਂ, ਰਹਿਣ ਸਹਿਣ ਦੀ ਵੀ ਕੋਈ ਕਮੀ ਨਹੀਂ, ਪਰ ਗੁਰੂ ਸਾਹਿਬ ਜੀ ਨੇ ਸ਼ਬਦ ਬੜੇ ਕਰੜੇ ਵਰਤੇ ਨੇ, ਕਹਿੰਦੇ ਐਸਾ ਬੰਦਾ ਸ਼ਿੰਗਾਰਿਆ, ਸਵਾਰਿਆ, ਸੋਹਣਾ ਫੱਬਿਆ, ਇਉਂ ਪ੍ਰਤੀਤ ਹੁੰਦਾ ਹੈ ਮੰਨ ਲਓ ਜਿਵੇਂ ਕਿਸੇ ਨੇ ਮੁਰਦੇ ਨੂੰ ਸ਼ਿੰਗਾਰ ਦਿੱਤਾ ਹੋਵੇ, ਮੁਰਦੇ ਨੂੰ ਸ਼ਿੰਗਾਰ ਕੀਤਾ ਹੋਵੇ, ਕਿੰਨਾ ਵੀ ਸ਼ਿੰਗਾਰ ਕਰ ਦਈਏ ਮੁਰਦਾ ਜੀਵਿਤ ਨਹੀਂ ਹੋ ਜਾਂਦਾ, ਤੇ ਮੁਰਦੇ ਨੂੰ ਕਿਸੇ ਨੇ ਸਿਆਣਾ, ਮੁਰਦੇ ਨੂੰ ਕਿਸੇ ਨੇ ਨਹੀਂ ਕਹਿਣਾ ਵੀ ਇਹਦਾ ਸ਼ਿੰਗਾਰ ਕੀਤਾ ਤੇ ਇਹਨੂੰ ਆਪਾਂ ਘਰ ਰੱਖ ਲਈਏ, ਬੜਾ ਕੀਮਤੀ ਹੈ, ਨਹੀਂ, ਮੁਰਦਾ ਮੁਰਦਾ ਹੀ ਹੈ, ਭਾਵੇਂ ਉਹਨੂੰ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕਰ ਦਿੱਤਾ ਜਾਏ। ਗੁਰੂ ਸਾਹਿਬ ਕਹਿੰਦੇ ਜੋਬਣ ਵਾਲਾ, ਬਲ ਵਾਲਾ, ਤਾਣ ਵਾਲਾ, ਵਿਦਿਆ ਵਾਲਾ, ਸਿਆਣਪਾਂ ਵਾਲਾ, ਸੰਸਾਰ ਦੇ ਸਾਰੇ ਗੁਣਾਂ ਨਾਲ ਉਹ ਲਬਰੇਜ਼ ਹੋਵੇ, ਪਰ ਜੇ ਉਹਦੇ ਕੋਲ ਵਾਹਿਗੁਰੂ ਪਰਮਾਤਮਾ ਦੀ ਪ੍ਰੀਤ ਨਹੀਂ, ਤੇ ਉਹ ਇਉਂ ਹੋਏਗਾ ਜਿਵੇਂ ਇੱਕ ਮੁਰਦੇ ਨੂੰ ਸ਼ਿੰਗਾਰ ਕੇ ਰੱਖਿਆ ਹੋਵੇ, ਤਾਂ ਉਹ ਅਖੀਰ ਇੱਕ ਦਿਨ ਸੜੇਗਾ ਜ਼ਰੂਰ। ਮੁਰਦਾ ਸ਼ਿੰਗਾਰਿਆ ਹੋਇਆ ਵੀ ਮੁਰਦਾ ਹੀ ਮੰਨਿਆ ਜਾਂਦਾ, ਉਹਦੇ ਵਿੱਚ ਪ੍ਰੀਤ ਨਹੀਂ ਤੇ ਮ੍ਰਿਤਕ ਹੀ ਮੰਨਿਆ ਜਾਏਗਾ। ਜੋ ਪੰਚਮ ਪਾਤਸ਼ਾਹ ਜੀ ਨੇ ਕਿਹਾ ਨਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਇਹ ਗੁਣ ਨੇ ਸਾਰੇ। ਇਹਦਾ ਮਤਲਬ ਇਹ ਨਹੀਂ ਵੀ ਬੰਦੇ 'ਚ ਗੁਣ ਨਹੀਂ ਹੋਣੇ ਚਾਹੀਦੇ, ਸੁੰਦਰਤਾ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬ ਜੀ ਨੇ ਸੁੰਦਰਤਾ ਨੂੰ ਪ੍ਰਵਾਨ ਕੀਤਾ, ਕੁਲੀਨਤਾ ਨੂੰ ਪ੍ਰਵਾਨ ਕੀਤਾ, ਚੰਗੀ ਚਤੁਰਾਈ ਨੂੰ ਪ੍ਰਵਾਨ ਕੀਤਾ ਹੈ, ਵਿਦਿਆ ਨੂੰ ਪ੍ਰਵਾਨ ਕੀਤਾ, ਧਨ ਨੂੰ ਪ੍ਰਵਾਨ ਕੀਤਾ, ਜੋ ਗੁਣ ਨੇ, ਗੁਣ ਚਾਹੀਦੇ ਨੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਪਰ ਜਿਹੜੀ ਗੱਲ ਕਰਕੇ ਸਾਰੇ ਗੁਣਾਂ ਨੇ ਫੱਬਣਾ ਸੀ ਨਾ, ਜੇ ਉਹ ਨਹੀਂ ਫਿਰ ਉਹਦੇ ਤੋਂ ਬਿਨਾਂ ਇਹ ਸਾਰੇ ਗੁਣ ਮੁਰਦੇ ਦੇ ਸ਼ਿੰਗਾਰ ਵਾਂਗੂ ਨੇ। ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਦਾਤਾ ਜੀ ਕਹਿੰਦੇ ਮ੍ਰਿਤਕ ਹੈ ਜੇ ਪ੍ਰੀਤ ਨਹੀਂ। ਦੂਜੀ ਉਦਾਹਰਣ ਇੱਕ ਦਿੱਤੀ ਹੈ, ਕਹਿੰਦੇ ਮੰਨ ਲਓ ਕੋਈ ਕਿਸਾਨ ਆਪਣੀ ਫਸਲ ਬੀਜਦਾ ਨਾ, ਅੱਜ ਤਾਂ ਉਹ ਚੀਜ਼ਾਂ ਨਹੀਂ ਰਹੀਆਂ ਪਰ ਕਿਤੇ ਕਿਤੇ ਪੰਜਾਬ ਦੀ ਧਰਤੀ ਤੇ ਅੱਜ ਵੀ ਮਿਲਦਾ, ਜਦੋਂ ਕੋਈ ਕਿਸਾਨ ਆਪਣੀ ਫਸਲ ਬੀਜਦਾ ਨਾ, ਕੁਝ ਬੀ ਐਸੀਆਂ ਫਸਲਾਂ ਹੁੰਦੀਆਂ ਵੀ ਉੱਗਣ ਲੱਗਿਆਂ ਥੋੜੇ ਦਿਨ ਲੱਗਦੇ ਨੇ, ਤੇ ਕੀ ਕਰਨਾ ਪੈਂਦਾ ਵੀ ਉਹਦੇ ਤੋਂ ਪਸ਼ੂਆਂ ਨੂੰ, ਪੰਛੀਆਂ ਤੋਂ ਬਚਾਉਣਾ ਪੈਂਦਾ, ਪੰਛੀ ਉਹ ਬੀ ਚੁੱਗ ਜਾਂਦੇ ਨੇ, ਤੇ ਜਦੋਂ ਉਹ ਪੂਰੇ ਜੋਬਣ ਵਿੱਚ ਆ ਜਾਂਦੇ ਨੇ ਫਿਰ ਉਹਨਾਂ ਨੂੰ ਫਲ ਲੱਗਦਾ, ਤੇ ਫਲ ਤੋਂ ਵੀ ਪੰਛੀਆਂ ਨੂੰ ਬਚਾਉਣਾ ਪੈਂਦਾ, ਉਹ ਫਲ ਦੇ ਪੱਕਣ ਤੋਂ ਪਹਿਲਾਂ ਹੀ ਪੰਛੀ ਉਹ ਖਾ ਜਾਂਦੇ ਨੇ, ਛੱਲੀਆਂ ਖਾ ਜਾਂਦੇ ਨੇ, ਬਾਜਰਾ ਖਾ ਜਾਂਦੇ, ਹੋਰ ਕਈ ਜਿਹੜੀਆਂ ਫਸਲਾਂ ਨੇ। ਤਾਂ ਪੁਰਾਣੇ ਸਮਿਆਂ 'ਚ ਕਿਸਾਨ ਕੀ ਕਰਦੇ ਸਨ ਵੀ 24 ਘੰਟੇ ਆਪ ਤਾਂ ਪੰਛੀ ਉਡਾਏ ਨਹੀਂ ਜਾਂਦੇ ਸਨ, ਪਹਿਰਾ ਨਹੀਂ ਸੀ ਦਿੱਤਾ ਜਾਂਦਾ, ਉਹ ਆਪਣੇ ਵਰਗਾ ਇੱਕ ਭੁਲੇਖਾ ਪਾਉਣ ਵਾਲਾ, ਉਹਨੂੰ ਡਰਨਾ ਕਿਹਾ ਜਾਂਦਾ ਸੀ, ਉਹ ਡਰਨਾ ਖੇਤ ਵਿੱਚ ਲਟਕਾ ਦਿੰਦਾ ਸੀ, ਮਟਕਾ ਰੱਖ ਕੇ ਆਪਣਾ ਚੋਲਾ ਪਾ ਕੇ, ਆਪਣਾ ਕੱਪੜਾ ਪਾ ਦੇਣੇ, ਬਾਹਾਂ ਬਣਾ ਦੇਣੀਆਂ, ਲੱਤਾਂ ਬਣਾ ਦੇਣੀਆਂ, ਤੇ ਉਹਨੂੰ ਡਰਨਾ ਕਿਹਾ ਜਾਂਦਾ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਸ ਇਸੇ ਤਰ੍ਹਾਂ ਜਿਹੜੇ ਬੰਦੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਨਾ, ਉਹ ਭਰਮ ਵਿੱਚ ਭੁੱਲਿਆ ਹੋਇਆ ਜੀਵ ਹੈ, ਉਹ ਕਿਸੇ ਨੂੰ ਭੁਲੇਖਾ ਤੇ ਪਾ ਸਕਦਾ, ਪੰਛੀਆਂ ਨੂੰ, ਜਾਨਵਰਾਂ ਨੂੰ ਵੀ, ਬੰਦਾ ਖਲੋਤਾ ਹੈ ਇੱਧਰ ਨਹੀਂ ਜਾਣਾ, ਪਰ ਹਕੀਕਤ ਵਿੱਚ ਉਹ ਬੰਦਾ ਨਹੀਂ ਹੁੰਦਾ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਕਹਿੰਦੇ ਜਿਵੇਂ ਇੱਕ ਡਰਨਾ ਖੇਤ ਵਿੱਚ ਜਾਨਵਰਾਂ ਪੰਛੀਆਂ ਦੇ ਬਚਾਅ ਲਈ ਡਰਾਉਣੇ ਵਾਸਤੇ ਖਿਲਾਰਿਆ ਹੁੰਦਾ ਨਾ, ਬਸ ਸੰਸਾਰ ਵਿੱਚ ਰੱਬ ਦੀ ਪ੍ਰੀਤ ਤੋਂ ਬਿਨਾਂ, ਮਾਲਕ ਦੀ ਪ੍ਰੀਤ ਤੋਂ ਬਿਨਾਂ ਸੰਸਾਰ ਵਿੱਚ ਜਿਹੜਾ ਮਨੁੱਖ ਹੈ ਨਾ, ਉਹ ਡਰਨੇ ਵਾਂਗੂ ਹੈ। ਮੰਨ ਲਓ ਉਹ ਡਰਨਾ ਖੇਤ ਵਾਲਾ ਤੇ ਇੱਕ ਥਾਂ ਤੇ ਖਲੋਤਾ ਰਹਿੰਦਾ, ਪਰ ਇਹ ਡਰਨਾ ਸਮਝ ਲਓ ਥੋੜਾ ਐਡਵਾਂਸ ਹੈ, ਇਹ ਤੁਰਦਾ ਫਿਰਦਾ, ਬੋਲਦਾ ਚੱਲਦਾ, ਹੱਸਦਾ ਖੇਡਦਾ, ਪਰ ਹਕੀਕਤ ਵਿੱਚ ਹੈ ਇਹ ਡਰਨਾ ਹੀ, ਜੇ ਇਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਨਹੀਂ ਤੇ ਦੂਜੇ ਨਾਲ ਹੇਤ ਲੱਗਾ ਹੋਇਆ। ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ, ਵਾਹਿਗੁਰੂ ਦੇ ਪ੍ਰੇਮ ਤੋਂ ਛੁੱਟ ਦੂਜੇ ਨਾਲ ਜੋ ਵੀ ਪ੍ਰੇਮ ਲੱਗਾ ਹੋਇਆ ਹੈ, ਉਹ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਸੰਕਟ ਦੇਣ ਵਾਲਾ, ਕਸ਼ਟ ਦੇਣ ਵਾਲਾ ਹੀ ਹੈ। ਤੇ ਪਰਮਾਤਮਾ ਦੀ ਪ੍ਰੀਤੀ ਕਿਵੇਂ ਮਿਲੇਗੀ? ਕਿਉਂਕਿ ਮਨੁੱਖ ਦਾ ਇੱਕ ਸੁਭਾਅ ਹੈ, ਕਿਸੇ ਨਾਲ ਪ੍ਰੀਤ ਪਾਵੇ ਉਹਨੂੰ ਉਹਦਾ ਆਕਾਰ ਚਾਹੀਦਾ, ਸਰੂਪ ਤੋਂ ਬਿਨਾਂ ਕਿਵੇਂ ਪ੍ਰੀਤ ਪੈ ਜਾਏਗੀ, ਆਕਾਰ ਤੋਂ ਬਿਨਾਂ ਕਿਵੇਂ ਪ੍ਰੀਤ ਪੈ ਜਾਏਗੀ।

ਨਾਮ ਤੋਂ ਬਿਨਾਂ ਕਿਵੇਂ ਪ੍ਰੀਤ ਪੈ ਜਾਏਗੀ? ਉਹ ਨਾਮ ਚਾਹੀਦਾ, ਆਕਾਰ ਚਾਹੀਦਾ, ਸ਼ਖਸੀਅਤ ਚਾਹੀਦੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਕਮਾਲ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਿਧਾਂਤ ਦਿੱਤਾ ਨਾ, ਸੰਸਾਰ ਵਿੱਚ ਰੱਬ ਨੂੰ ਮੰਨਣ ਵਾਲੇ ਦੋ ਤਰ੍ਹਾਂ ਦੇ ਲੋਕ ਨੇ, ਇੱਕ ਸਰਗੁਣ ਦੀ ਉਪਾਸਨਾ ਕਰਦੇ ਨੇ, ਇੱਕ ਨਿਰਗੁਣ ਦੀ ਉਪਾਸਨਾ ਕਰਦੇ ਨੇ। ਨਿਰਗੁਣ ਦੀ ਉਪਾਸਨਾ ਸਿੱਧੀ ਕਰਨੀ ਬੜੀ ਔਖੀ ਹੈ, ਬਿਨਾਂ ਕਿਸੇ ਨਾਮ, ਬਿਨਾਂ ਕਿਸੇ ਆਕਾਰ, ਬਿਨਾਂ ਕਿਸੇ ਰੰਗ ਤੋਂ, ਜਿਸ ਨੂੰ ਅਸੀਂ ਜਾਣਦੇ ਤਾਂ ਵੀ ਉਹੀ ਹੈ ਵਿਸਰਿਆ, ਜਿਹਦੇ ਬਾਬਤ ਕੋਈ ਅਕ੍ਰਿਤੀ ਨਹੀਂ ਹੈਗੀ, ਉਹਨੂੰ ਪਿਆਰ ਕਰਨਾ, ਉਹਨੂੰ ਮੰਨਣਾ ਬੜਾ ਔਖਾ ਹੈ, ਬੜਾ ਔਖਾ ਉਹਦੇ ਤੱਕ ਜਾਣਾ, ਜੁੜਨਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਇੱਕ ਸਰਗੁਣ ਵਾਲੇ ਨੇ, ਉਹ ਰੂਪ ਧਾਰਨ ਕਰਦੇ ਨੇ, ਇੱਕ ਮੂਰਤੀ ਬਣਾ ਲੈਂਦੇ ਨੇ, ਕੋਈ ਆਕਾਰ ਬਣਾ ਲੈਂਦੇ ਨੇ, ਉਹ ਸਰਗੁਣ ਦੀ ਪੂਜਾ ਕਰਦੇ ਨੇ। ਸਰਗੁਣ ਦੀ ਪੂਜਾ ਵਿੱਚ ਕੀ ਦੋਸ਼ ਬਣ ਜਾਂਦਾ ਵੀ ਅਸੀਂ ਉਹ ਮਨੁੱਖ ਸਰਗੁਣ ਦੀ ਪੂਜਾ ਕਰਨ ਵਾਲੇ ਕਿਸੇ ਇੱਕ ਬੁੱਤ, ਇੱਕ ਮੂਰਤੀ, ਇੱਕ ਆਕਾਰ ਨੂੰ ਹੀ ਰੱਬ ਦਾ, ਵਾਹਿਗੁਰੂ ਦਾ ਆਕਾਰ ਮੰਨਣਾ ਸ਼ੁਰੂ ਕਰ ਦਿੰਦੇ ਨੇ ਤੇ ਬਾਕੀ ਜਿਉਂਦੀਆਂ ਜਾਗਦੀਆਂ ਮੂਰਤੀਆਂ ਤੇ ਕਤਲ ਕਰਨ ਲੱਗ ਜਾਂਦੇ ਨੇ, ਮਾਰਨ ਲੱਗ ਜਾਂਦੇ ਨੇ। ਉਹਨਾਂ ਵਿੱਚ ਇਹ ਭਰਮ ਪੈ ਜਾਂਦਾ ਵੀ ਜਿਸ ਨੂੰ ਮੈਂ ਥਾਪ ਦਿੱਤਾ ਹੈ, ਜਿਸ ਮੂਰਤੀ ਨੂੰ ਮੈਂ ਪ੍ਰਾਣ ਪ੍ਰਤਿਸ਼ਠਾ ਕਰਾ ਦਿੱਤੀ, ਇੱਥੋਂ ਤੱਕ ਹੁੰਦਾ ਵੀ ਮੂਰਤੀਆਂ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਕਰਾਈ ਜਾਂਦੀ ਹੈ ਕਿ ਇਹਦੇ ਵਿੱਚ ਅਸੀਂ ਪ੍ਰਾਣ ਪਾ ਦਿੱਤੇ ਨੇ। ਕੈਸੀ ਹਾਸੋਹੀਣੀ ਗੱਲ ਹੈ, ਕਈ ਥਾਵਾਂ ਤੇ ਕਿਸੇ ਧਰਮ ਤੇ ਕੋਈ ਕਿੰਤੂ ਨਹੀਂ, ਪਰ ਅਸੀਂ ਸਮਝਣਾ ਹੈ ਜੇ ਸਰਗੁਣ ਦੀ ਜਿਹੜੀ ਉਪਾਸ਼ਨਾ ਕਰਦੇ ਨਾ, ਜਦੋਂ ਕਿਸੇ ਮੂਰਤੀ ਨੂੰ ਮੰਦਰ ਵਿੱਚ ਸਥਾਪਿਤ ਕਰਦੇ ਨੇ, ਮੂਰਤੀ ਨੂੰ ਮੰਦਰ ਵਿੱਚ ਸਥਾਪਿਤ ਕਰਨ ਤੋਂ ਬਾਅਦ ਪਹਿਲਾਂ ਸਥਾਪਨਾ ਦਾ ਹੁੰਦਾ, ਫਿਰ ਉਹਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੁੰਦਾ ਵੀ ਇਹਦੇ ਵਿੱਚ ਹੁਣ ਪ੍ਰਾਣ ਪ੍ਰਤਿਸ਼ਠਾ ਪਾਣੀ ਹੈ, ਉਹਦਾ ਯੱਗ ਕੀਤਾ ਜਾਂਦਾ, ਉਹਦੇ ਮੰਤਰ ਪੜੇ ਜਾਂਦੇ ਨੇ ਵੀ ਮੂਰਤੀ ਨੂੰ ਜਾਗਰਤ ਕਰਨਾ, ਮੂਰਤੀ ਵਿੱਚ ਪ੍ਰਾਣ ਅਸੀਂ ਪਾਣੇ ਨੇ, ਜਿਹੜੀ ਰੱਬ ਦੀ ਮੂਰਤੀ ਹੈ। ਕਿੰਨਾ ਗਿਆਨ ਹੈ ਕਿ ਜਿਹੜਾ ਸਾਨੂੰ ਪ੍ਰਾਣ ਦੇ ਰਿਹਾ ਹੈ, ਜਿਹਦੇ ਕਰਕੇ ਸਾਡੇ ਸਵਾਸ ਚੱਲ ਰਹੇ ਨੇ, ਤੇ ਬੰਦਾ ਕਹਿੰਦਾ ਵੀ ਮੈਂ ਉਸ ਰੱਬ ਵਿੱਚ ਪ੍ਰਾਣ ਪਾਣੇ ਨੇ, ਤੇ ਉਹ ਕੈਸੀ ਉਪਾਸ਼ਨਾ ਹੋਏਗੀ, ਕੈਸੀ ਭਗਤੀ ਹੋਏਗੀ? ਸਰਗੁਣ ਦੀ ਭਗਤੀ ਵਿੱਚ ਇਹ ਦੋਸ਼ ਪੈ ਜਾਂਦਾ ਹੈ। ਨਿਰਗੁਣ ਦੀ ਭਗਤੀ ਵਿੱਚ ਹੈ ਕਿ ਬੰਦਾ ਖੁਸ਼ਕ ਹੋ ਜਾਂਦਾ ਹੈ, ਟੁੱਟ ਜਾਂਦਾ ਹੈ ਸੰਸਾਰ ਨਾਲੋਂ, ਉਪਰਾਮ ਹੋ ਜਾਂਦਾ, ਉਦਾਸ ਹੋ ਜਾਂਦਾ, ਬਹੁਤ ਗਹਿਰੇ ਚਿੰਤਨ ਵਿੱਚ ਚਲਾ ਜਾਂਦਾ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵਕਤ ਜਗਤ ਸੰਸਾਰ ਵਿੱਚ ਆਏ, ਉਹਨਾਂ ਨੇ ਬੜਾ ਪਿਆਰਾ ਸਾਨੂੰ ਸਿਧਾਂਤ ਦਿੱਤਾ ਕਿ ਸਿੱਖ ਜਿਹੜਾ ਹੈ ਨਾ, ਜਿਹਨੇ ਅਸਲ ਵਿੱਚ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ, ਉਹ ਸਰਗੁਣ ਤੇ ਨਿਰਗੁਣ ਦੇ ਵਿੱਚ ਹੀ ਪਰਿਪੂਰਨ ਪਰਮਾਤਮਾ ਨੂੰ ਲੱਭੇਗਾ। ਪਰਮਾਤਮਾ ਨੂੰ ਸਰਗੁਣ ਰੂਪ ਇਹ ਸਾਰਾ ਸੰਸਾਰ ਜਿਹਨੂੰ ਅਸੀਂ ਦੂਜਾ ਹੇਤ ਸਮਝਿਆ ਹੋਇਆ, ਰੱਬ ਤੋਂ ਛੁੱਟ ਸਮਝਿਆ ਹੋਇਆ, ਇਸ ਸਾਰੇ ਵਿੱਚ ਉਸ ਨੂੰ ਵੇਖਣਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਤੈ ਚਾਨਣ, ਸਭ ਮੈਂ ਚਾਨਣ ਹੋਏ ਵੀ ਇਹਦੇ ਸੰਸਾਰ ਵਿੱਚ ਰੱਬ ਵੱਸਦਾ ਹੈ, ਪਰਮਾਤਮਾ ਹਰ ਜ਼ਰਰੇ ਵਿੱਚ, ਕਣ ਕਣ ਵਿੱਚ ਹੈ। ਜਿਹਦੇ ਨਾਲ ਵੀ ਸਾਡੀ ਪ੍ਰੀਤ ਬਣੇ, ਅਸੀਂ ਉਹਦੇ ਵਿੱਚੋਂ ਪਰਮੇਸ਼ਵਰ ਵੇਖੀਏ, ਭਾਵੇਂ ਉਹ ਪਰਿਵਾਰ ਹੈ, ਧੀਆਂ ਪੁੱਤਰ ਨੇ, ਸੰਸਾਰ ਹੈ, ਸੱਜਣ ਮਿੱਤਰ ਹੈ, ਅਸੀਂ ਜਿਸ ਨਾਲ ਵੀ ਜੁੜੇ ਹਾਂ, ਇਸ ਢੰਗ ਨਾਲ ਨਾ ਜੁੜੀਏ ਮੋਹ ਨਾਲ ਕਿ ਇਹ ਮੇਰਾ ਹੈ, ਉਸ ਪ੍ਰੇਮ ਨਾਲ ਜੁੜੀਏ ਵੀ ਇਹ ਪਰਮਾਤਮਾ ਹੈ, ਪਰਮਾਤਮਾ ਦੀ ਦਾਤ ਹੈ, ਪਰਮਾਤਮਾ ਦਾ ਭੇਜੀ ਹੋਈ ਸੁਗਾਤ ਹੈ। ਇਸ ਢੰਗ ਨਾਲ ਜਦੋਂ ਬੰਦਾ ਆਪਣੇ ਦਿਮਾਗ ਨੂੰ ਲਾਏਗਾ ਆਰੇ, ਤਾਂ ਫਿਰ ਇਹਦੇ ਵਿੱਚ ਦੂਜੇ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ, ਦੂਜੇ ਦਾ ਇਹਦੇ ਵਿੱਚ ਲਗਾ ਨਹੀਂ ਰਹੇਗਾ, ਕਿਉਂਕਿ ਉਹ ਵਸਤੂ ਪਦਾਰਥ ਰੱਬ ਵੱਲੋਂ ਦਿੱਤੀ ਹੋਈ ਸੁਗਾਤ ਬਣ ਜਾਂਦਾ। ਫਿਰ ਜਿੰਨਾ ਚਿਰ ਹੈ ਵਾਹ ਭਲਾ, ਜਦੋਂ ਚਲੀ ਜਾਏਗੀ ਉਦੋਂ ਵੀ ਸ਼ੁਕਰਾਨਾ। ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਧਾਂਤ ਦਿੱਤਾ ਹੈ। ਜਦੋਂ ਅਸੀਂ ਦਸਮ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਉਪਦੇਸ਼ਕ ਹਨ, ਰਹਿਮਤਾਂ ਦੇ ਦਾਤੇ ਹਨ, ਪਰ ਜਦੋਂ ਦਤਾਰ ਪਿਤਾ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਲਾਲ ਸ਼ਹੀਦ ਹੁੰਦੇ ਨੇ, ਤਾਂ ਇਹ ਸਿੱਖਾਂ ਨੇ ਕਿਹਾ ਵੀ ਤੁਹਾਡੇ ਫਰਜ਼ੰਦ ਲੈ ਕਰਕੇ ਤੁਸੀਂ ਚਲੇ ਜਾਓ, ਤਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਵੀ ਇਹ ਮੇਰੇ ਨਹੀਂ, ਇਹ ਕਰਤੇ ਦੀ ਸੁਗਾਤ ਹੈ, ਅਕਾਲ ਪੁਰਖ ਦੀ ਦਾਤ ਹੈ, ਉਹਦੀ ਦਾਤ ਹੈ, ਤੇ ਉਹਦੇ ਲੇਖੇ ਲੱਗ ਜਾਏ, ਧਰਮ ਦੇ ਕਰਮ ਲੇਖੇ ਲੱਗ ਜਾਏ, ਤੇ ਇਤੋਂ ਵੱਡੀ ਹੋਰ ਮੇਰੇ ਲਈ ਪਰਿਪੂਰਨ ਪਰਮਾਤਮਾ ਦੀ ਭਗਤੀ ਕੀ ਹੋ ਸਕਦੀ। ਰੱਬ ਦੀ ਇਬਾਦਤ ਹੈ ਕਿ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਰੱਬ ਨੂੰ ਹੀ ਦੇਖਣਾ, ਇਹ ਭਗਤੀ ਹੈ। ਤੇ ਭਗਤੀ ਜਦੋਂ ਹੈ, ਅਭਗਤੀ ਕਦੋਂ ਬਣਦੀ ਹੈ? ਜਦੋਂ ਦਿੱਤੀਆਂ ਦਾਤਾਂ ਰੱਬ ਨੇ ਹਨ,
ਪਰ ਬੰਦਾ ਉਹ ਕਿਸੇ ਹੋਰ ਦੇ ਨਾਂ ਥੋਪ ਦਿੰਦਾ ਜਾਂ ਆਪਣੇ ਨਾਂ ਥੋਪ ਲੈਂਦਾ ਵੀ ਇਹ ਮੇਰੀ ਹੈ, ਮੈਂ ਲਿਆ ਕੇ ਰੱਖੀ ਹੈ, ਮੇਰੀ ਦਿੱਤੀ ਹੋਈ ਹੈ। ਇਹੀ ਬਸ ਫਰਕ ਇਹੀ ਪੈ ਜਾਂਦਾ, ਬੰਦੇ ਦੀ ਸੋਚ ਵਿੱਚ ਵਿਚਾਰ ਵਿੱਚ ਫਰਕ ਹੈ। ਪਦਾਰਥ ਹੋਈ ਰਹਿੰਦੇ ਨੇ, ਸਰੀਰ ਹੋਈ ਰਹਿੰਦਾ। ਜੋ ਇਹ ਕੋਈ ਬ੍ਰਹਮ ਗਿਆਨੀ ਹੈ, ਜੇ ਕੋਈ ਸਤਪੁਰਖ ਹੈ ਜਾਂ ਕੋਈ ਅਧਰਮੀ ਹੈ, ਜੇ ਕੋਈ ਧਰਮੀ ਹੈ, ਉਹਦੇ ਆਕਾਰ ਵਿੱਚ ਕੋਈ ਫਰਕ ਨਹੀਂ, ਰੰਗ ਰੂਪ ਸ਼ਕਲ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਲੱਗੇਗਾ, ਪਰ ਉਹਦੇ ਗੁਣਾਂ ਤੋਂ, ਉਹਦੇ ਵਰਤਨ ਵਿਹਾਰ ਤੋਂ ਫਰਕ ਲੱਗੇਗਾ। ਇਹੀ ਸਤਪੁਰਖ ਤੇ ਅਸਤ ਦੇ ਵਿੱਚ ਫਰਕ ਹੁੰਦਾ, ਇਹੀ ਗੁਰਮੁਖ ਤੇ ਮਨਮੁਖ ਵਿੱਚ ਫਰਕ ਹੁੰਦਾ, ਇਹੀ ਸੰਤ ਤੇ ਅਸੰਤ ਵਿੱਚ ਫਰਕ ਹੈ। ਤਾਂ ਹੀ ਭਾਈ ਗੁਰਦਾਸ ਨੇ ਕਿਹਾ ਨਾ ਜੀ ਇੱਕੋ ਜਿਹੇ ਹੁੰਦੇ ਨੇ, ਗੁੱਛਾ ਹੋਏ ਤ੍ਰਕੁਨਿਆ ਕਿਉਂ ਬੁੜੀਆ ਦੱਖ ਹੈ, ਅੱਕਾ ਕੇਰੀ ਖੱਖੜੀ ਕੋਈ ਅੰਬ ਨੱਖ ਹੈ, ਰੂਪ ਇੱਕੋ ਜਿਹਾ ਹੈ, ਆਕਾਰ ਇੱਕੋ ਜਿਹਾ ਹੈ, ਪਰ ਜਦੋਂ ਉਹਨਾਂ ਨੂੰ ਛੂਹਾਂਗੇ, ਜਦੋਂ ਉਹਨਾਂ ਨੂੰ ਚੱਖਾਂਗੇ, ਹੁਣ ਇੱਕ ਅੱਕ ਦੀ ਖੱਖੜੀ ਉਹ ਵੀ ਅੰਬੀ ਵਰਗੀ ਹੁੰਦੀ ਹੈ ਤੇ ਇੱਕ ਅੰਬ ਤੋਂ ਟੁੱਟੀ ਹੋਈ ਅੰਬੀ ਅੰਬ, ਉਹਦੇ ਚ ਤੇ ਉਹਦੇ ਸਵਾਦ ਚ ਕਿੰਨਾ ਇੱਕ ਜ਼ਹਿਰ ਹੈ, ਖਾਦੇ ਮੂੰਹ ਥੂ ਥੂ ਕਰਨ ਲੱਗ ਜਾਂਦਾ, ਤੇ ਇੱਕ ਦੇ ਮੁੱਖ ਵਿੱਚ ਪਾਣ ਦੇ ਨਾਲ ਹੀ ਰਸ ਨਾਲ ਭਰ ਜਾਂਦਾ, ਮੁੱਖ ਮਿਠਾਸ ਨਾਲ ਭਰ ਜਾਂਦਾ, ਪਰ ਸ਼ਕਲ ਤੋਂ ਰੂਪ ਤੋਂ ਰੰਗ ਤੋਂ ਇੱਕੋ ਜਿਹਾ ਹੈ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਤੇਰੇ ਤੇ ਨਿਰਭਰ ਹੈ ਵੀ ਇਹਨੂੰ ਅੱਕ ਬਣਾਉਣਾ ਕਿ ਇਹਨੂੰ ਅੰਬ ਬਣਾਉਣਾ, ਇਹਨੂੰ ਰਸਦਾਇਕ ਬਣਾਉਣਾ ਕਿ ਇਹਨੂੰ ਕੌੜਾ ਬਣਾਉਣਾ। ਕੌੜਾ ਉਦਣ ਬਣੇਗਾ ਜਿਸ ਦਿਨ ਇਹ ਦਾਤ ਤੈਨੂੰ ਪਿਆਰੀ ਲੱਗੇਗੀ, ਪਰ ਇਹਦੇ ਵਿੱਚ ਰਸ ਭਰਨ ਵਾਲੇ ਨੂੰ ਤੂੰ ਭੁੱਲ ਜਾਏਗਾ ਤੇ ਸਮਝ ਲਈ ਇਹ ਦਾਤ ਕੌੜੀ ਹੋ ਜਾਏਗੀ, ਤੇਰੇ ਲਈ ਕੁੜੱਤਨ ਹੈ। ਤੇ ਜਿਸ ਦਿਨ ਤੈਨੂੰ ਯਾਦ ਆ ਗਿਆ ਵੀ ਇਸ ਸੰਸਾਰ ਵਿੱਚ, ਇਹ ਜਗਤ ਵਿੱਚ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਕਿ ਇਹਦੇ ਵਿੱਚ ਉਹਦਾ ਵਾਸ ਹੈ, ਫਿਰ ਇਹ ਸੰਸਾਰ ਤੇਰੇ ਲਈ ਦੁੱਖ ਨਹੀਂ ਰਹੇਗਾ, ਭਰਮ ਨਹੀਂ ਰਹੇਗਾ, ਭੁਲੇਖਾ ਨਹੀਂ ਰਹੇਗਾ, ਫਿਰ ਇਹ ਸੰਸਾਰ ਤੇਰੇ ਲਈ ਸੱਚਖੰਡ ਹੀ ਬਣ ਜਾਏਗਾ, ਇਹ ਸੰਸਾਰ ਹੀ ਤੇਰੇ ਲਈ ਸਤਸੰਗ ਬਣ ਜਾਏਗਾ, ਰੱਬ ਨੂੰ ਮਿਲਾਉਣ ਦਾ ਇੱਕ ਮੀਲ ਪੱਥਰ ਸਾਬਤ ਹੋ ਜਾਏਗਾ। ਪਰ ਜੇ ਉਹਨੂੰ ਵਿਸਾਰ ਦਿੱਤਾ, ਹੋਰ ਭੁਲੇਖਾ ਪੈ ਗਿਆ, ਫਿਰ ਇਹ ਸੰਸਾਰ ਦਾ ਤਾਰ ਜੀ ਕਹਿਣਗੇ ਕੂੜ ਵੀ ਇੰਨੇ ਹੀ ਬਣਨਾ, ਝੂਠ ਵੀ ਇੰਨੇ ਹੀ ਬਣਨਾ ਤੇ ਸੱਚ ਵੀ ਇੰਨੇ ਬਣਨਾ, ਬਣਾਉਣਾ ਤੂੰ ਹੀ ਹੈ ਕਿਉਂਕਿ ਤੈਨੂੰ ਪਰਮਾਤਮਾ ਨੇ ਸ਼ਕਤੀ ਦੇ ਕਰਕੇ ਨਵਾਜਿਆ ਹੈ। ਸੋ ਦਾਤਾ ਜੀ ਕਹਿੰਦੇ ਜੇ ਪਰਮਾਤਮਾ ਨਾਲ ਪ੍ਰੀਤ ਹੈ ਤੇ ਫਿਰ ਜਿਵੇਂ ਦਾ ਤੂੰ ਹੈ ਤੂੰ ਪ੍ਰਵਾਨ ਹੈ, ਜੇ ਵਾਹਿਗੁਰੂ ਜੀ ਨਾਲ ਪ੍ਰੀਤ ਨਹੀਂ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਸ਼ਿੰਗਾਰ ਬਣਾ ਲੈ। ਇੱਥੇ ਸ਼ਿੰਗਾਰਾਂ ਤੋਂ ਅਰਥ ਅਸੀਂ ਲਵਾਂਗੇ ਵੀ ਬੰਦਾ ਕਿੱਡਾ ਮਰਜ਼ੀ ਸਿਆਣਾ ਬਣ ਜਾਏ, ਵਿਦਵਾਨ ਬਣ ਜਾਏ, ਧਨੀ ਬਣ ਜਾਏ, ਪਵਿੱਤਰ ਬਣ ਜਾਏ, ਧਰਮੀ ਬਣ ਜਾਏ, ਕੁਝ ਵੀ ਜੋ ਚੰਗੇ ਗੁਣ ਨੇ ਸਾਰੇ ਉਹਦੇ ਕੋਲ ਆ ਜਾਣ, ਪਰ ਇੱਕ ਚੀਜ਼ ਨਾ ਆਵੇ, ਪ੍ਰਕਰਤੇ ਦੀ ਪ੍ਰੀਤ ਨਾ ਆਵੇ। ਤੇ ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਦਸਮ ਪਾਤਸ਼ਾਹ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ, ਬਕ ਧਿਆਨ ਲਗਾਇਓ, ਨਹਾਤ ਫਿਰਿਓ ਲਈ ਸਾਹ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕਿਉ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੂੰ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਕਿਹਾ ਵੀ ਕੀ ਹੋ ਗਿਆ ਜੇ ਤੂੰ ਸਮਾਧੀ ਲਾ ਕੇ ਬੈਠਾ, ਸਮਾਧੀ ਲਾ ਕੇ ਬਹਿਣਾ, ਉਹਨੂੰ ਯਾਦ ਕਰਨਾ, ਨਿੱਤਰ ਬੰਦ ਕਰਨਾ ਮਾੜਾ ਨਹੀਂ, ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਪ੍ਰੀਤ ਨਹੀਂ ਫਿਰ ਬਗਲ ਸਮਾਧ ਹੋ ਜਾਏਗੀ, ਤੇ ਬਗਲ ਸਮਾਧ ਮਾੜੀ ਹੈ। ਤੀਰਥਾਂ ਤੇ ਜਾ ਰਹੇ ਹਾਂ, ਤੀਰਥਾਂ ਦਾ ਰਟਨ ਕਰ ਰਹੇ ਹਾਂ, ਇਸ਼ਨਾਨ ਕਰ ਰਿਹਾ, ਨਹੀਂ ਮਾੜਾ ਜੇ ਉਹਦੀ ਯਾਦ ਵਿੱਚ ਹੈ, ਉਹਦੇ ਪਿਆਰ ਵਿੱਚ ਹੈ, ਉਹਨੇ ਪੁਰਖਾਂ ਨੂੰ ਉਹਦੇ ਸੱਤ ਸੰਗੀਆਂ ਦੀ ਭਾਲ ਵਿੱਚ ਤੂੰ ਹੈ, ਫਿਰ ਤੇਰੀ ਯਾਤਰਾ ਪ੍ਰਵਾਨ ਹੈ, ਤੇਰੀ ਯਾਤਰਾ ਕਰਨੀ ਪ੍ਰਵਾਨ ਹੈ, ਤੇਰੀ ਉਦਾਸੀ ਕਰਨੀ ਪ੍ਰਵਾਨ ਹੈ। ਪਰ ਜੇ ਤੂੰ ਯਾਤਰਾ ਤਾਂ ਕਰ ਰਿਹਾ ਤੀਰਥਾਂ ਤੇ, ਪਰ ਗੁਣਾਂ ਦੀ ਥਾਂ ਤੇ ਔਗਣ ਇਕੱਠੇ ਕਰ ਰਿਹਾ, ਪੁੰਨ ਦੀ ਥਾਂ ਤੇ ਪਾਪ ਕਮਾ ਰਿਹਾ, ਫਿਰ ਦਤਾਰ ਜੀ ਕਹਿਣਗੇ ਤੇਰੇ ਨਹਾਉਣ ਦਾ ਜਿਹੜਾ ਸਮਾਂ ਹੈ, ਤੇਰਾ ਨਹਾਉਣਾ ਉਸ ਤਰ੍ਹਾਂ ਦਾ ਹੈ ਜਿਵੇਂ ਤੀਰਥਾਂ ਤੇ ਬਗਲੇ ਤੇ ਡੱਡੂਆਂ ਦਾ ਨਹਾਉਣਾ ਹੈ, ਡੱਡੂ ਵੀ ਉਸੇ ਪਾਣੀ ਵਿੱਚ ਰਹਿੰਦੇ ਨੇ, ਫਿਰ ਤੂੰ ਵੀ ਉਹਦੇ ਵਰਗਾ। ਫਿਰ ਅਗਲਾ ਉਦਾਹਰਣ ਸਤਿਗੁਰਾਂ ਨੇ ਦਿੱਤਾ ਵੀ ਵਖਿਆਨ ਕਰਨਾ, ਚਰਚਾ ਕਰਨੀ, ਚਰਚਾ ਕਰਨੀ ਮਾੜੀ ਨਹੀਂ, ਧਰਮ ਦੀ ਚਰਚਾ ਕਰਨੀ, ਕਿਸੇ ਗੁਣ ਤੇ ਚਰਚਾ ਕਰਨੀ, ਕਿਸੇ ਮੁੱਦੇ ਤੇ ਚਰਚਾ ਕਰਨੀ ਮਾੜੀ ਨਹੀਂ। ਪਰ ਮਾੜਾ ਕਦੋਂ ਬਣਦਾ ਵੀ ਜਦੋਂ ਬੰਦਾ ਚਰਚਾ ਤੇ ਕਰਦਾ, ਗੋਸ਼ਟ ਤੇ ਕਰਦਾ, ਵਿਚਾਰ ਤਾਂ ਕਰਦਾ, ਪਰ ਉਸ ਤੋਂ ਬਾਅਦ ਉਹਦੇ ਤੇ ਅਮਲ ਨਹੀਂ ਕਰਦਾ। ਜਿਸ ਟੇਬਲ ਤੇ ਬਹਿ ਕੇ ਗੱਲਬਾਤ ਹੁੰਦੀ ਹੈ, ਉਹ ਸਾਰੀ ਗੱਲਬਾਤ ਕਮਰੇ ਚੋਂ ਬਾਹਰ ਨਿਕਲਣੀ ਭੁੱਲ ਜਾਂਦੀ ਹੈ, ਆਪਣਾ ਫਿਰ ਅਸਲੀ ਹੋਈ ਰੂਪ ਹੈ, ਲਾਰਿਆਂ ਵਾਲਾ ਰੂਪ, ਜਿਵੇਂ ਨੇਤਾਵਾਂ ਵਾਲਾ ਰੂਪ ਹੈ ਨਾ,
ਉਹ ਕੈਮਰੇ ਅੱਗੇ ਆ ਕੇ ਤਾਂ ਬਹੁਤ ਵਾਧੇ ਹੋ ਜਾਂਦੇ ਨੇ, ਬੜਾ ਵੱਡਾ ਵਖਿਆਨ ਹੋ ਜਾਂਦਾ, ਬੜੀਆਂ ਲੰਮੀਆਂ ਚੌੜੀਆਂ ਤਕਰੀਰਾਂ ਕਰ ਦਿੰਦੇ ਨੇ ਉਹ। ਜਗਤ ਭਲਾਈ ਨੂੰ 2-4 ਮਿੰਟਾਂ ਵਿੱਚ ਹੀ ਦੱਸ ਦਿੰਦੇ ਨੇ ਵੀ ਅਸੀਂ ਸਮਾਜ ਦਾ ਭਲਾ ਕਰ ਦਿਆਂਗੇ, ਕੌਮ ਨੂੰ ਸਵਾਰ ਦਿਆਂਗੇ, ਦੇਸ਼ ਨੂੰ ਸਵਾਰ ਦਿਆਂਗੇ। ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਹੈ, ਪਰ ਸਿਰਫ ਉਹ ਸ਼ਬਦਾਂ ਤੱਕ ਹੀ ਮੁਹਤਾਜ ਨੇ, ਉਸ ਤੋਂ ਬਾਅਦ ਹਕੀਕਤ ਕੁਝ ਹੋਰ ਹੁੰਦੀ ਹੈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਐਸਾ ਬਖਿਆਨ, ਐਸੀ ਚਰਚਾ ਭਾਵੇਂ ਸਾਰੀ ਉਮਰ ਕਰੀ ਜਾਓ, ਕੋਈ ਫਰਕ ਨਹੀਂ ਪੈਣਾ। ਫਰਕ ਕਦੋਂ ਪੈਣਾ? ਜਦੋਂ ਅੰਦਰ ਚਾਹ ਹੈ, ਅੰਦਰ ਪ੍ਰੀਤ ਹੈ, ਅੰਦਰ ਪਿਆਰ ਹੈ। ਇਸੇ ਤਰ੍ਹਾਂ ਭਗਤੀ ਕਰ ਰਿਹਾ, ਸਿਮਰਨ ਕਰ ਰਿਹਾ, ਸੇਵਾ ਕਰ ਰਿਹਾ, ਪਰ ਜੇ ਪਰਮਾਤਮਾ ਨਾਲ ਪ੍ਰੀਤ ਨਹੀਂ ਤਾਂ ਦਤਾਰ ਪਿਤਾ ਮਹਾਰਾਜ ਜੀ ਕਹਿਣਗੇ ਪ੍ਰੀਤ ਤੋਂ ਬਿਨਾਂ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਤੇਰਾ ਸ਼ਿੰਗਾਰ ਵਿਅਰਥ ਹੈ। ਸ਼ਿੰਗਾਰ ਉਹਦਾ ਹੀ ਪ੍ਰਵਾਨ ਹੈ ਜਿਹਦਾ ਪਿਆਰ ਹੈ, ਪਿਆਰ ਤੋਂ ਹੀਣਾ ਸ਼ਿੰਗਾਰ ਬੋਝ ਹੀ ਹੈ। ਢੋ ਰਿਹਾ ਬੰਦਾ ਬੋਝ ਨੂੰ ਢੋਈ ਜਾਂਦਾ, ਕਿਸੇ ਲੋਕ ਲੱਜਾ ਕਰਕੇ ਕਹਿ ਲਈਏ, ਕਿਸੇ ਸ਼ਰਮ ਹਯਾ ਕਰਕੇ ਕਹਿ ਲਈਏ, ਬੰਦਾ ਢੋਂਦਾ ਹੈ, ਉਹ ਚੀਜ਼ ਬੋਝ ਬਣ ਜਾਂਦੀ ਹੈ ਜਿਹੜੀ ਪਿਆਰ ਤੋਂ ਹੀਣੀ ਹੈ। ਤੇ ਜੇ ਪਿਆਰ ਹੋਵੇ, ਪਿਆਰ ਵਿੱਚ ਕਦੀ ਵੀ ਬੋਝ ਨਹੀਂ ਲੱਗਦਾ, ਕਦੀ ਬੋਝ ਨਹੀਂ ਲੱਗਦਾ। ਬਜ਼ੁਰਗ ਭਾਵੇਂ ਕਿੱਡਾ ਵੀ ਮਨੁੱਖ ਕਿੱਡਾ ਵੀ ਬਜ਼ੁਰਗ ਹੋ ਜਾਏ, ਉਹ ਆਪਣੇ ਪੁੱਤਰ ਨੂੰ, ਆਪਣੇ ਪੋਤਰਿਆਂ ਨੂੰ ਆਪਣੇ ਮੋਢਿਆਂ ਤੇ ਚੁੱਕੇ ਤੇ ਉਹ ਜੇ ਕਹੇ ਨਾ ਬਾਪੂ ਤੈਨੂੰ ਭਾਰ ਨਹੀਂ ਲੱਗਦਾ, ਉਹ ਕਹੇਗਾ ਨਹੀਂ ਪੁੱਤਰਾ ਤੇਰਾ ਭਾਰ ਨਹੀਂ ਲੱਗਦਾ, ਕਿਉਂਕਿ ਤੂੰ ਮੇਰਾ ਖੂਨ ਹੈ। ਆਪਣੇ ਨੂੰ ਚੁੱਕਣ ਦਾ ਭਾਰ ਨਹੀਂ, ਬਗਾਨੇ ਦਾ ਪੁੱਤਰ ਨਹੀਂ ਚੁੱਕਿਆ ਜਾਂਦਾ, ਉਹ ਭਾਰਾ ਲੱਗਦਾ। ਇਹਦਾ ਕਾਰਨ ਕੀ ਹੈ? ਪ੍ਰੀਤ ਨਹੀਂ ਨਾ। ਜੇ ਪ੍ਰੀਤ ਹੈ ਤੇ ਉਹਦੇ ਵਿੱਚ ਕੋਈ ਬੋਝ ਨਹੀਂ, ਤੇ ਪ੍ਰੀਤ ਤੋਂ ਹੀ ਨਾ ਹਰ ਚੀਜ਼ ਹੀ ਬੋਝ ਹੈ। ਕਈ ਵਾਰੀ ਬੰਦੇ ਨੂੰ ਚੁੱਕਣਾ ਪੈਂਦਾ, ਕਿਸੇ ਚੀਜ਼ ਦੀ ਤਨਖਾਹ ਮਿਲਦੀ ਹੈ, ਮਾਇਆ ਮਿਲਦੀ ਹੈ, ਗੋਲੀਆਂ ਵੀ ਤੇ ਚੁੱਕਦੀਆਂ, ਰਾਣੀਆਂ ਦੇ ਪੁੱਤਰ ਬੱਚਿਆਂ ਨੂੰ ਚੁੱਕਦੀਆਂ, ਖੜਾਵੇ ਖੜਾਉਂਦੀਆਂ ਨੇ, ਉਹਨਾਂ ਨੂੰ ਬੋਝ ਹੀ ਲੱਗਦਾ। ਬਸ ਇੰਨਾ ਹੈ, ਉਹਨਾਂ ਦੀ ਪ੍ਰੀਤ ਮਾਇਆ ਨਾਲ ਹੈ, ਮਾਇਆ ਦੀ ਪ੍ਰੀਤ ਕਰਕੇ ਉਹ ਦੂਜਾ ਕਰਮ ਕਰਦੇ ਹਨ। ਸੋ ਭਾਵ ਇਹ ਹੈ, ਦਾਤਾ ਜੀ ਇੱਥੇ ਕਹਿਣਾ ਚਾਹੁੰਦੇ ਨੇ ਵੀ ਪਰਮਾਤਮਾ ਨਾਲ ਜੇ ਪ੍ਰੇਮ ਨਹੀਂ ਤਾਂ ਤੇਰਾ ਕੀਤਾ ਹੋਇਆ ਕੋਈ ਵੀ ਕਰਮ ਪ੍ਰਵਾਨ ਨਹੀਂ, ਉਹ ਸਾਰਾ ਕੁਝ ਤੇਰੇ ਲਈ ਬੋਝ ਬਣੇਗਾ। ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ। ਜਿਨ੍ਹਾਂ ਨਾਲ ਪ੍ਰੀਤ ਪਾ ਲਈ, ਜਿਨ੍ਹਾਂ ਨੂੰ ਰੱਬ ਨੂੰ ਤੋਂ ਛੁੱਟ ਆਪਣਾ ਸਮਝਿਆ, ਜਿੱਦਣ ਤੂੰ ਬਿਨਸਿਆ ਇਕਾਇਆ ਚੋ ਗਿਆ, ਜਿਤ ਦਿਨ ਦੇਹ ਬਿਨਸ ਸੀ, ਨਾਸ ਹੋਏਗੀ ਤੇਰੀ ਇਕਾਇਆ, ਤੂੰ ਇਹਦੇ ਚੋ ਜਾਏਗਾ। ਸਰੀਰ ਤਾਂ ਰਹਿੰਦਾ ਹੈ, ਗੁਰੂ ਸਾਹਿਬ ਨੇ ਕਿਹਾ ਦੇਹ ਬਿਨਸ ਜਾਏਗੀ, ਦੇਹ ਤਾਂ ਰਹਿੰਦੀ ਹੈ, ਦੇਹ ਦਾ ਵਿਨਾਸ਼ ਹੀ ਉਦੋਂ ਹੈ ਜਦੋਂ ਦੇਹ ਦਾ ਕਰਤਾ ਇਹਦੇ ਵਿੱਚ ਉੱਡ ਜਾਂਦਾ ਹੈ। ਤਿਤ ਵੇਲੇ ਕਹਿਸਨ ਪ੍ਰੇਤ, ਤੈਨੂੰ ਪ੍ਰੇਤ ਪ੍ਰੇਤ ਕਰਕੇ ਕਹਿਣ ਲੱਗ ਜਾਣਗੇ, ਭੂਤ ਭੂਤ ਕਹਿਣ ਲੱਗਣਗੇ, ਤੇਰੇ ਤੋਂ ਖੌਫ ਆਏਗਾ। ਜਿਸ ਨੂੰ ਕਦੀ ਪਿਆਰ ਨਾਲ ਗਲਵੱਕੜੀ ਪਾਉਂਦੇ ਸਨ, ਜਿਹਦਾ ਕਦੀ ਮੱਥਾ ਚੁੰਮਦੇ ਸਨ, ਉਹਦੇ ਤੋਂ ਹੀ ਭੈ ਆਉਣ ਲੱਗ ਜਾਂਦਾ ਹੈ। ਹੱਥ ਮਰੋੜੈ ਤਨ ਕਪੇ, ਸਿਆਹੋ ਹੋਵਾ ਸੇਤ। ਬਾਬਾ ਜੀ ਕਹਿੰਦੇ ਮਰਨ ਤੋਂ ਪਹਿਲਾਂ ਇਹ ਅਵਸਥਾ ਬਣ ਜਾਂਦੀ ਹੈ, ਉਦੋਂ ਹੀ ਲੋਕ ਡਰਨ ਲੱਗ ਜਾਂਦੇ ਨੇ ਕਿ ਜਦੋਂ ਬੰਦਾ ਦੁਖੀ ਹੁੰਦਾ, ਮੌਤ ਦੀ ਸੇਜਾ ਤੇ ਹੁੰਦਾ, ਹੱਥ ਕੰਬਦੇ ਨੇ, ਸਰੀਰ ਮੁੜਦਾ ਹੈ ਤੇ ਰੰਗ ਬਦਲਦੇ ਨੇ, ਕਦੀ ਪੀਲਾ ਹੋ ਜਾਂਦਾ, ਕਦੀ ਚਿੱਟਾ ਹੋ ਜਾਂਦਾ, ਕਦੀ ਸਿਆਹੋ, ਕਦੀ ਕਾਲਾ ਹੋ ਜਾਂਦਾ, ਜੋਬਣ ਦਾ ਰੰਗ ਪਲੱਤਣ ਵਿੱਚ ਚਲਾ ਜਾਂਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਹ ਧਰਤੀ, ਇਹ ਸਰੀਰ ਕਰਮਾਂ ਸੰਦੜਾ, ਕਰਮਾਂ ਦੀ ਖੇਤੀ ਹੈ। ਇਹਦੇ ਵਿੱਚ ਜਿਹੋ ਜਿਹਾ ਬੀਜ ਅਸੀਂ ਬੀਜਾਂਗੇ, ਜੇ ਦੂਜੇ ਦਾ ਹੇਤ ਲੱਗਾ ਫਿਰ ਉਸ ਵਕਤ ਦੁੱਖ ਹੀ ਮਿਲਣਾ, ਕਿਸੇ ਨੇ ਸਾਥ ਨਹੀਂ ਦੇਣਾ। ਜੇ ਇਹਦੇ ਵਿੱਚ ਪ੍ਰੇਮ ਦਾ ਬੀਜ ਬੀਜਿਆ ਹੈ ਫਿਰ ਸਾਰੀ ਲੁਕਾਈ ਹੀ ਆਪਣੀ ਲੱਗਣੀ ਹੈ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਨਾਨਕ ਆਖ, ਪ੍ਰਭੂ ਦੀ ਜੇ ਸ਼ਰਨ ਮਿਲ ਜਾਏ, ਪ੍ਰਭੂ ਦੇ ਚਰਨ ਮਿਲ ਜਾਣ, ਇਹ ਸੰਸਾਰ ਜਿਹੜਾ ਦੂਜੇ ਹੇਤ ਵਿੱਚ ਬੰਦੇ ਨੂੰ ਡਬੋ ਦਿੰਦਾ ਹੈ, ਇਸ ਭਵ ਸਾਗਰ ਤੋਂ ਤਰਨ ਦੇ ਲਈ ਪ੍ਰਭੂ ਦੇ ਚਰਨ ਬੋਹਿਤ ਦਾ ਕੰਮ ਕਰਦੇ ਨੇ। ਰੱਬ ਬੇੜਾ ਦੇ ਦੇਗਾ ਜੇ ਰੱਬ ਨਾਲ ਪਿਆਰ ਪੈ ਜਾਏਗਾ। ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਜਿਨ੍ਹਾਂ ਦਾ ਪ੍ਰੇਮ ਆਪਣੇ ਗੁਰੂ ਨਾਲ ਪੈ ਗਿਆ, ਗੁਰੂ ਨਾਲ ਲਗਾਵ ਬਣ ਗਿਆ, ਗੁਰੂ ਐਸੀ ਸਮਰੱਥ ਸ਼ਖਸੀਅਤ ਹੈ, ਉਹ ਕਦੀ ਵੀ ਮਨੁੱਖ ਨੂੰ, ਸਿੱਖ ਨੂੰ, ਆਪਣੇ ਪਿਆਰੇ ਨੂੰ ਨਰਕਾਂ ਦੇ ਰਾਹ ਤੇ ਨਹੀਂ ਪੈਣ ਦੇਗਾ। ਇਸ ਕਰਕੇ ਦਤਾਰ ਜੀ ਕਹਿੰਦੇ ਇਸ ਭਾਦੋ ਦੇ ਭਰਮ ਵਿੱਚ, ਮਹੀਨੇ ਵਿੱਚ ਜਿਹੜੇ ਭਰਮ ਵਿੱਚ ਨੇ, ਜੀਵ ਭੁਲੇਖੇ ਵਿੱਚ ਨੇ, ਉਹਨਾਂ ਦੇ ਅੰਦਰ ਦੁੱਖ, ਸੰਤਾਪ, ਕਲੇਸ਼ ਬਣਿਆ ਰਹੇਗਾ। ਤੇ ਜਿਨ੍ਹਾਂ ਕੋਲ ਭਾਦੋ ਦੇ ਮਹੀਨੇ ਵਿੱਚ ਗੁਰੂ ਦੇ ਚਰਨ ਨੇ, ਪ੍ਰਭੂ ਦਾ ਸੱਚਾ ਪਿਆਰ ਹੈ, ਪ੍ਰਭੂ ਦਾ ਸੱਚਾ ਨਾਮ ਹੈ,
ਉਹਨਾਂ ਨੂੰ ਗੁਰੂ ਕਦੀ ਨਰਕ ਵਿੱਚ ਨਹੀਂ ਪੈਣ ਦੇਗਾ, ਦੁੱਖਾਂ ਵਿੱਚ ਨਹੀਂ ਸੜਨ ਦੇਗਾ, ਜਿਉਂਦੇ ਹੀ ਸਵਰਗ ਵਿੱਚ ਨੇ, ਸੱਚਖੰਡ ਵਿੱਚ ਨੇ। ਸੋ ਨਰਕ ਕੀ ਹੈ? ਗੁਰੂ ਦਾ ਵਿਸਰ ਜਾਣਾ ਦੁੱਖ ਹੈ, ਨਰਕ ਹੈ। ਸਵਰਗ ਕੀ ਹੈ? ਗੁਰੂ ਦਾ ਚੇਤੇ ਰਹਿਣਾ, ਗੁਰੂ ਦਾ ਪ੍ਰੇਮ ਹੀ ਸਵਰਗ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਤਿਨ੍ਹਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਾਰਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਜਵਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੀ ਦੇਗ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ

ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਾਸਤ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਤਿਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਜਾ ਜਾ ਖਾਲਸਾ ਜੀ, ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਵ ਤੇ ਫਤਿਹ ਬਿਰਦ ਕੀ ਪੈ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ, ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ, ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਲੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ, ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀਓ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ, ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ, ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ, ਬੈਂਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਮਹਾਰਾਜ ਜੀ, ਕਾਰਜ ਨਾਹੀ ਕੇਤ, ਦੇਮਾਂ ਵਕਣ ਸਰ, ਅੱਜ ਭਾਦਰੋਂ ਦੇ ਮਹੀਨੇ ਦੇ ਮਹਾਰਾਜ ਜੀ ਆਰੰਭਤਾ ਹੋਈ, ਕਿਰਪਾ ਕਰਨੀ ਮਹਾਰਾਜ ਜੀ, ਸਾਰੀਆਂ ਸੰਗਤਾਂ ਦਾ ਚੜ੍ਹਿਆ ਮਹੀਨਾ ਸੁੱਖ ਸ਼ਾਂਤੀ ਨਾਲ ਖੁਸ਼ੀਆਂ ਖੇੜੇ ਨਾਲ ਬਤੀਤ ਕਰਾਉਣਾ, ਇਸੇ ਸੰਬੰਧ ਵਿੱਚ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਹਾਜ਼ਰੀਆਂ ਭਰੀਆਂ, ਕਿਰਪਾ ਕਰਨੀ ਮਹਾਰਾਜ ਜੀ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਬੱਚੀ ਸੋਫੀਆ ਕੌਰ ਅੱਜ ਪਹਿਲੇ ਦਿਨ ਕਿੰਡਰ ਗਾਰਡਨ ਸਕੂਲ ਵਿੱਚ ਗਈ, ਚੜ੍ਹਦੀ ਕਲਾ ਲਈ ਅਰਦਾਸ ਬੇਨਤੀ, ਬੀਬੀ ਕਰਨ ਮੰਡੇਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ, ਗੁਰੂ ਘਰ ਵਾਸਤੇ $101 ਮਾਇਆ ਭੇਟਾ ਕਰਦੇ ਹਨ, ਕਿਰਪਾ ਕਰਨੀ ਜੀ, ਸੇਵ ਪ੍ਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ, ਬੱਚੀ ਨੂੰ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ, ਗੋਬਿੰਦ ਜੌਹਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ, ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਹਨ, ਕਿਰਪਾ ਕਰਨੀ ਜੀ, ਸੇਵ ਪ੍ਰਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਬੀਬੀ ਸੁਖਰਾਜ ਕੌਰ ਮੰਡ ਸੰਗਰਾਂਦ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ, ਗੁਰੂ ਘਰ ਵਾਸਤੇ $50 ਮਾਇਆ ਭੇਟਾ ਕਰਦੇ ਹਨ, ਕਿਰਪਾ ਕਰਨੀ, ਸੇਵ ਪ੍ਰਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਕ ਬੱਚੀ ਦੀ ਮਹਾਰਾਜ ਜੀ ਨਵਾਂ ਮਕਾਨ ਲੈਣ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਨਵੇਂ ਮਕਾਨ ਸੁਹੰਢਣੇ ਬਖਸ਼ਿਸ਼ ਕਰਨੇ, ਰਾਹ ਪਿੰਡ ਵਿੱਚ ਅੰਗ ਸੰਗ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਬੂ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸੁਹਿਲਾਰਾ ਗੋੜੀ ਦੀਪ ਕੀ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਬ ਸੁਹਿਲਾ ਸਿਮਰ ਸਿਰਜਣਹਾਰੋ ਤੁਮ ਗਾਬ ਮੇਰੇ ਨਿਰਭਾਉ ਕਾ ਸੁਹਿਲਾ ਹਾਂ ਵਾਰ ਜਿਤ ਸੁਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀਅ ਦੇ ਸੰਭਾਲਿਨ ਦੇਖੇਗਾ ਦੇਵ ਨਹਾਰ ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਬਤੇਰ ਦੇਹੋ ਸੱਜਣ ਸਿਸੜੀਆਂ ਜੋ ਹੋ ਬੈ ਸਾਹਿਬ ਸੁਮੇਲ ਕਰ ਕਰੇ ਪਹੁੰਚਾ ਸਦਰ ਨਿਤ ਭਵਨ ਸਦਨ ਹਾਰ ਸਿਮਰੀਏ ਨਾਨਕ ਸੇ ਦਿਆਬਨ ਰਾਗ ਅਸਮ ਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਇਕ ਵਿਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾ ਵਿਸ਼ਵੇ ਜਸਿਆਂ ਕੜੀਆਂ ਪਹਿਰਾ ਤਿਥੀ ਵਾਰੀ ਮਾਹ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵਿਸ਼ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੀ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਲ ਲੋ ਪਵਨ ਚਮਲੋ ਕਰੇ ਸਕਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੇ ਸਹਿਸ ਪਦ ਵਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲ ਤੁਮ ਹੋਏ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਤਨ ਸਮੇ ਤਨਣ ਹੋਏ ਗੁਰ ਸਖੇ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸਵਰਤੀ ਹੋਏ ਹਰ ਚਰਨ ਕਮਲ ਮਕਰੰਦ ਗੋਬਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਰਾਤੇ ਦਿਨ ਨਾਇ ਵਰਸਾ ਰਾਗ ਗੋਡੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਗੁਰ ਸਾਧੂ ਅੰਜਲੀਪਨ ਵੱਡਾ ਹੈ ਕਰ ਡੰਡਾਤਪੁਰ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਨਿਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵ ਜਮਕਾਲ ਸਹਿ ਸ੍ਰਿ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਦਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਿਨਤੀ ਸੁਣੋ ਮਿਲ ਬੀਤਾ ਸੰਤ ਟਹਿਲ ਗੇ ਬੇਲਾ ਇਹਾ ਖਾਟ ਚਲੋ ਹਰਲਾਹ ਆਗੈ ਵਸਨ ਸੁਹੇਲਾ ਔਤ ਕਟੈ ਦਿਨ ਸਰਣਾ ਦੇ ਮਨ ਗੁਰ ਮਿਲ ਕਾਜ ਸਵਰ ਰਹਾਉ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਾਵੇ ਧਾਏ ਸਭ ਥਾਂਈ ਹੋਣਾ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂਈ ਹੋਣਾ ਸਹਾਏ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਨਾਮ ਬਾਣੀ ਕੇ ਬੋਹਿਤ ਕਲ ਯੁਗ ਕੇ ਜਹਾਸ਼ ਅਵਤਾਰ ਕਿਰਪਾਲੂ ਪਿਤਾ ਜੀ ਆਪ ਜਾ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜਾ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜਾ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਸੁਹਿਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਗੋ ਵਾਸਤੇ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜਾਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਏ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਇਸ ਵੇਲੇ ਆਪ ਜਾਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਰਮ ਤੇ ਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਆਖਰਵਾਦ ਘਾਟ ਪੜਿਆ ਪੁੱਜਕ ਮਾਫ਼ ਕਰਨਾ ਸਬਦ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮੇਲਣੇ ਜਿਨ੍ਹਾਂ ਮੇਲਾ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਫਿਰ ਬਿਹਤਰ ਹੋਊਗੀ ਮੇਰੇ
1: ਆ ਸਾਊਂਡ ਬੰਦ ਕਰਨਾ।

ਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋ ਨਾਮ ਦੀ ਦਾਤ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 671 ਔਰ 672 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਭੈ ਭਾਵਨੀ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉ

ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵੈ ਨਮੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਿਟਾਵੋ ਸਿਮਰਾਓ ਜਾਸ ਬਿਸੁੰਬਰ ਏਕੈ ਨਾਮ ਜਪਤ ਅਗਨਤ ਅਨੇਕੈ

ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ, ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੈ ਸੰਗ ਨਾ ਕਭੂ ਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰਲਾ ਹੈ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛੁ ਕਾਲ, ਦਰਸ਼ਨ ਭੇਟਤ ਹੋ ਤਿਨ ਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਈਹਾ ਊਹਾਂ ਸੋਹੇਲਾ, ਸਾਧ ਸੰਗ ਬੇਸੁਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨਉ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘੱਟ ਘੱਟ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾ ਸੁਣੈ ਤੇ ਤਾ ਬਖਿਆਨਾ ਹੈ, ਸਾਧ ਕੀ ਉਪਮਾ ਤੇ ਹੋਗੂ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਵਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਹੈ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼, ਜੈਸੇ ਧਰ ਉਪਰ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਹੇ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸਮੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸੁਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ, ਨਾਨਕ

ਨਾਨਕ ਮਨ ਪਰਗਾਸੂ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕ ਸਖਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹ ਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਤਿਸੇ ਸਮਾਹੇ। ਤਿਸ ਦੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੁਣ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਈਐ ਗੁਣੈ ਅਮੋਲ। ਸਰਬ ਜੋਤ ਮਹਿ ਜਾਤੀ ਜੋਤ, ਧਾਰ ਰਹੇ ਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤ ਪਤ। ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ। ਅਨੇਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰ ਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਨ ਆਪ ਪੇਖਨਹਾਰਾ। ਸਗਲ ਸਮਗਰੀ ਜਾਕਾ ਤਨਾ, ਆਪਨ ਜਸ ਆਪ ਹੀ ਸੁਨਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੈ ਮੱਧ ਅਲਿਪ ਧੋਰਾ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਪਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਉਹ ਰਹਿ ਕਹੋ ਕਿਨੇ ਕਾ ਸ਼ੁਕਰਾ। ਆਪ ਭਲਾ ਕਰਤੂਤ ਆਤ ਨੇ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾਲ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੈ ਸੋ ਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰ ਠੋਪਾਈ, ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗਲੇ। ਜੇ ਤਿਸ ਨਜ਼ਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇ ਹਾ ਕੋਈ ਨ ਸੁਝਈ, ਜੇ ਕਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਕੋਈ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਲ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਧਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਲ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਲ, ਸੁਣਿਆ ਸਰਾ ਗੁਣਾ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਉ, ਸੁਣਿਆ ਹਾਥ ਵੈ ਸੁਗਾਹੋ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਉ, ਸੁਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੋਟਾ ਨ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸਿਉ ਪ੍ਰਗਟ ਜਾਏ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ

ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇ ਮੂਤ ਪਲਿਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਹੋ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਊੜਕ ਊੜਕ ਭਾਲ ਥੱਕੇ ਵੇਦ ਕਹਿ ਨਿਕਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨਯੰਤ ਅੰਤ ਨ ਕਰਨੈ ਦੇ ਨਯੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਧ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵੇਕਾਰ ਕੀਤੇ ਲੈ ਲੈ ਮੁੱਕਰ ਪਾਏ ਕੀਤੇ ਮੂਰਖ ਖਾਹੀ ਕਾਹੇ ਕੀਤਿਆ ਦੁੱਖ ਭੁੱਖ ਸਦਮਾਰੇ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੈ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜਿਤੀਆਂ ਮਹਿਕਾਏ ਆਪੇ ਜਾਣੈ ਆਪੇ ਦੇ ਆਖ ਐਸੇ ਭੇਕੇ ਕੇ ਜਿਸ ਨੂੰ ਬਖਸ਼ੇ ਸ਼ਿਵ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸੁਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖਹਿ ਪੜੇ ਕਰੈ ਵਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਹਿਤਾਕ ਨ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂ ਗਾ ਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸੰਭਾਲੇ
ਵਾਜਿਨਾਦਨਿਕ ਸੰਖਾ ਕਿਤੇ ਵਾਵਨ ਹਾਰੇ ਕਿਤੇ ਰਾਗ ਭਰੀ ਸਿਉ ਕਹੀਅਨ ਕਿਤੇ ਗਾਵਨ ਹਾਰੇ ਗਾਵੈ ਤੁਹਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾ ਸੁਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵੈ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਸਾਧ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆ ਦਇਆ ਭੰਡਾਰਨ ਕਟ ਕਟ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਦਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਸਾਧ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣੂ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਭਉ ਲਖ ਹੋਏ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋ ਅਨਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕੇਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕਿਤੇ ਕੇਤੇ ਦੇਵੀ ਵੇਸ਼
ਕੇਤੇ ਦੇਵ ਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੇ ਪੁਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਮਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਮਰੇ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾ ਜਤ ਪਹਾਰਾ ਧੀਰ ਸੁਣਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਟਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ

ਸਰਬ ਕਾਲੁਕ ਸਰਬ ਕਾਲੁਕ ਸਰਬ ਕੋਪਨ ਕਾਲ ਜਤਰ ਜਤਰ ਵਿਰਾਜਹੀ ਅਵਧੂਤ ਰੂਪ ਰਿਸਾਉ ਨਾਮ ਠਾਮ ਨਾ ਜਾਤ ਜਗ ਰੂਪ ਰੰਗ ਨਾ ਰੇਖ ਆਦਿ ਪੁਰਖਦਾਰ ਮੂਰਤ ਜਉ ਨਾਦ ਅਸੀਕ ਤੇ ਸੌਰ ਨਾ ਭੇਸ ਜਗ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਈ ਫੈਲਿਓ ਅਨੁਰਾਗ ਨਾਮ ਕਾਂਬਹੀਨ ਪੇਖ ਧਾਮ ਹੁਣ ਜਾਹੇ ਸਰਮਾਨ ਸਰਬਤਰ ਮਾਨ ਸਦੈ ਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣੰਤ ਕੋ ਫਿਰ ਏਕ ਦੇਵ ਭੇਵ ਨਾ ਜਾਨੀ ਜੇ ਭੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਨੀ ਕੇ ਜੇਵ ਤਾਤਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚਕਮਾ ਨਹੀਂ ਪੁਰਤੀਨ ਲੋਕ ਚੌਦਹ ਕੇ ਵਿਖੇ ਜਗ ਜਾਪੀ ਜੇ ਜਾਪ ਆ ਦੇਵ ਨਾਦ ਮੂਰਤ ਆਪਿਓ ਸਭੈ ਜੇ ਤਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਅਭੇ ਸੰਗ ਰਖ ਨ ਰੰਗ ਚਾਖੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸਤੇ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨਾਦ ਰੂਪ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀਂ ਜੇ ਰੂਪ ਰੰਗ ਰੇਤ ਪਰਮ ਵੇਦ ਪ੍ਰਾਣ ਜਾਕੈ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਯਾ ਵਹੀ ਵਚਿਤ ਮਦ ਭਾਰ ਚੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ ਅਸਨ ਭੰਗ ਉਪਮਾ ਨੰਗਨ ਭਉ ਪ੍ਰਕਾਸ਼ ਨਿਸ਼ਚਿਨ ਅਨਾਸ ਆ ਜਾਨ ਬਾਹੁ ਸਾਹਨ ਸਾਉ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚੰਡ ਮਿਤ ਗਤ ਅਖੰਡ ਵਾਲਿਸ਼ਯ ਕਰਮ ਆਦਰਸ਼ਯ ਧਰਮ ਸਰਬਾ ਪ੍ਰਨਾਢਿਆ ਅੰਡੰਡ ਬਾਢਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਚੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨ ਮੰਗ ਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਚੰਤਵ ਪ੍ਰਸਾਦ ਕੱਤੇ ਕਿਹਾ ਚਿਜ ਦੇਸੈ ਕਿਹਾ ਭਿਜ ਭੇਸੈ ਕਿਹਾ ਗੰਜ ਕਰਮੈ ਕਿਹਾ ਭੰਜ ਭਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕੇ ਅਵਧੂਤ ਵਰਣੈ ਕੇ ਬੇਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਣੈ ਕਿ ਸਰਵਾ ਅਪਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਵਰਮੰਗ ਸਰੂਪੈ ਕਿ ਅਨੁਭਵ ਅਨੁਪੈ ਕਿਆਦ ਅਧੇਵੈ ਕਿਆਪ ਅਭੇਵੈ ਕਿ ਚਿਤਰੰਗ ਬਹੀਨੈ ਕਿ ਕਹਿ ਅਧੀਨੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐ ਵੈ ਕਿ ਗੈ ਭੁਲ ਗੈ ਵੈ ਕਿ ਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਿਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਪੇਸ਼ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦਿਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨ ਹੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਇੰਦ੍ਰ ਹੈ ਕਿ ਸਰਵਤਰ ਚੰਦ੍ਰ ਹੈ ਕਿ ਸਰਵੰਕ ਅਲੀਮ ਹੈ ਕਿ ਪਰਮੰਕ ਅਹੀਮ ਹੈ ਕਿ ਅਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਅਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸ਼ਲ ਸਲਾਮ ਹੈ ਸਲੀਕਤ ਮੁਦਾਮ ਹੈ
धनी मूल से कसता है गरीबुल परस्ता बिलन दुलम कान है जमीन उल जमान है तमीजुल तमाम में रुजवल निदान है हरीफुल अजीम मेरे जायकी यकीन नया निकल तरंग है अभेद है अपंग है अजीजुल निवाज है गनीमुल किराज है निरुक्त स्वरूप है त्रिमुक्त विभूत है प्रभुक्त प्रभा है सुजुक्त सुधा है सदैव स्वरूप है अभेदी अनूप है समस्तों पराज है सदा सर्वसाज है समस्त सलाम है सदैव काम है निर्बाध स्वरूप है अगाध है अनूप है ओंगाध रूप है अनाथ स्वरूप है अनंगी अनामी त्रिपंगी त्रिकामी त्रिवर्गं त्रिवादे अगंजे अगादे सुभंग सर्वभागी सुसर्वा अनुरागी त्रिपुगत स्वरूप है छिज है अछूत है किनर्कं प्रणास है पृथ्वल प्रवास है निरुक्त प्रभा है सदैव सदा है विभुक्त स्वरूप है प्रयुक्त अनूप है निरुक्त सदा है विभुक्त प्रभा है अनुक्त स्वरूप है प्रयुक्त अनूप है चाचरी छंद अभंग है अनंग है अपेक है अलेख है अपर्म है अकर्म है अनाद है जुगाद है अजय है अवय है अपूत है अतूत है अनास है उदास है अतंद है अबंध है अभक्त है विरक्त है अनास है प्रकाश है निचिंत है सुनित है अलिख है अधिक है अलेख है अपेक है अटा है गा है संभ है गम है अनिल है अनाद है अनित है सुनित है अजात है अजाद है चरपड़ छंत्व प्रसाद सर्वंगहंता सर्वंगंता सर्वंख्याता सर्वंग्ञाता सर्वंगहता सर्वंगकर्ता सर्वंग प्राणं सर्वंग त्राणं सर्वंग कर्मं सर्वंग धर्मं सर्वंग युक्ता सर्वंग मुक्ता रसावल छंत्व प्रसाद नमो नर्क नासे सदैवं प्रकाशे अनंगं स्वरूपे अपंगं विभूते परमात्म परमाथे सदा सर्वसाथे अगाध स्वरूपे निर्बाध विभूते अनंगी अनामी त्रिपंगी त्रिकामे निर्भंगी स्वरूपे सर्वंगी अनूपे न पुत्र न पुत्र न शत्र न मित्र न ताते न माते न जाते न पाते न साकं शरीक है अमितो अमीक है सदैवं प्रभा है अजय अजाय भगवती छन त्वय प्रसाद के जाहर जहूर है कि हाजर हजूर है हमेशल सलाम है समस्तुल कलाम है कि साहिब दिमाग है कि हुसनल चलाग है कि कामल करीम है कि राज करीम है कि रोजी देहंद है कि राज करहिंद है करीमुल कमाल है कि हुसनल जमाल है गनीमुल किराज है गरीबुल निवाज है हरिफुल सिकन है हिरासुल फिकन है कलंकं प्रणास है समस्तुल निवास है अगंजुल गनीम है रजायक रहीम है समस्तुल जुबा है कि साहिब किरा है कि नरकं प्रणास है बहसुल निवास है कि सर्वल गवान है हमेशुल रवान है तमामुल तमीज है समस्तुल अजीज है परम परमीश है समस्तुल अधीश है अदेशुल अलेख है हमीशुल अपेख है जमीनुल जुमा है अमिकुल इमा है करीमुल कमाल है कि जुरत जुमाल है कि चिलंग प्रकाश है कि मितो सुभाष है कि मितो सुभाष है कि अजब स्वरूप है कि मितो विभूत है कि मितो पसा है कि आत्म प्रभा है कि अचलंग अनंग है कि मितो अपंग है मत पार छंत्व प्रसाद मुन मन प्रणाम गुनगन मुदाम अरवर अगंज हर नर पर भंजन गण प्रणाम मुन मन सलाम हर नर अखंड वर्णर अमंड वन पवनास मुन मन प्रकाश गुनगन प्रणाम जल थल मुदाम अंशे जंग असन भंग उपमा पार गतमित उदार जल थल अमंड दिस विश्व पांडु जल थल महंत दिस विश्व बेअंत वन पवनास त्रितर तुरास आ जान बाहु एक सदा हो ओंकाराद कथनी अनाद कलखंड के आल गुरबर अकाल कर कर प्रणाम चित चरण नाम अनचित गात अजिज नात अंच अंज गात अनरंज बात अन टुट भंडार अन डट अपार आडीठ धर्म अत ठीठ कर्म अन ब्रण अनंत दाता महंत हर भूल मना चंत प्रसाद करुणालय है रकालय है कलखंडन है महमंडन है जगतेश्वर है परमेश्वर है कल कारण है सर्ववारण है त्रित के तरण है जग के करण है मनमान्य है जग जान्य है सर्वंग पर है सर्वंकर है सर्वपाश्य है सर्वनाश्य है करुणा कर है विश्वम पर है सर्वेश्वर है जगतेश्वर है प्रमंड से कलखंड से परते पर है करुणा कर है जपा जप है थपा तप है कृता कृत्य मृत्यामृत्य
अमृतामृत है, करुणा कृत है, कृता कृत है, तरणी त्रित है, अमितेश्वर है, परमेश्वर है, अकृता कृत है, अमृतामृत है, जबा कृत है, अमृतामृत है, निर्णायक है, कलकायक है, विश्वंपर है, करुणालय है, निरपनायक है, सर्पायक है, पापंजन है, अरगंजन है, रिपतापन है, जप जापन है, अकलंकृत है, सर्वाकृत है, कर्ता कर है, हरता हर है, परमात्म है, सर्वात्म है, आत्म बस है, जस के जस है, भुजंग प्रह चंद, नमो सूर्य सूर्य, नमो चंद्र चंद्रे, नमो राज राजे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਵਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਉਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਭਾਰੀ ਭਜਾਨ ਕੇ ਭੂਪ ਭਲੀ ਬਿਦ ਨਿਆਵਤ ਸੀ ਚਨ ਜਾਤ ਵਿਚਾਰੇ, ਇਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਹਿ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸਿਖੈ, ਪੇਟ ਪ੍ਰਾਣ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਵੇਖੈ। ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ। ਸ਼ੁੱਧ ਸਿਪਾਹ ਦੁਰੰਤੁ ਦੁਬਾਹ ਸੁਸਾਜਿਸ ਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ। ਤੋਰ ਹਰੀਨ ਮਰੋਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਬਰਿਆਰ ਬਚਾਰ ਹੈ ਸਾਰ ਕੀ ਤਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਗ ਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਥੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਤ ਭਜੋਂਤਰ ਲੋਕ ਕੋ ਰਾਜ ਕਰੈਂਗੇ, ਕੋਟ ਇਸਨਾਨ ਗਜਾ ਦਿਖਦਾਨ ਅਨੇਕ ਸੁਵੰਬਰ ਸਾਜ ਭਰੈਂਗੇ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜੰਪਾਸ ਪਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਤਰੈਂਗੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਧ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕਿਉ ਬਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੁਬੈ ਸੁਬਿਤਾਇਓ, ਸਾਚ ਕਹੂੰ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ। ਕੋ ਬਤਾਨ ਕੋ ਪੂਜਿਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ।

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਿਨ ਕਾਮੋ ਤੁਟਾ ਤਿਨਕਾ ਸਬਦ ਸੱਚੇ ਸਵਾਰਿਆ ਕਹਿ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇ ਸੋਈ ਜਨ

ਕਿਸੈ ਬੁਝਾਈ। ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਕਸਿਓ ਲਿਵ ਲੈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਮਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕੋਈ ਪੋਹ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਗੁਣ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾ ਤਿਸਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮੁਰ ਵਰਤਾਇਆ ਮਾਇਆ ਜਿੱਤਰ ਵਿਸਰੈ ਮੋਹ ਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ, ਹਰਿ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟਾਂ ਰਹੇ ਲੋਕ ਵਿਲ ਲਾਇਆ, ਸਤ ਸਤਿਗੁਰ ਜੀ ਮਿਲੈ ਤਿਸ ਨਾਉ ਸਿਰ ਸੌਂਪਿਆ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਵਸੈ ਮਨ ਆਏ, ਹਰਿ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਫੱਲੈ ਪਾਏ ਹਰਾਸ ਮੇਰੀ ਮਨ ਵਣਜਾਰਾ, ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ, ਹਰ ਹਰ ਨਿਤ ਜਪਿਓ ਜੀਉ ਲਾਹ ਕੱਟਿਓ ਦਿਹਾੜੀ, ਤਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨ ਰਸ ਰਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿੱਤੈ ਜਿਚਰ ਹਰ ਰਸ ਪੱਲੈ ਨਾ ਪਾਏ, ਪਾਏ ਹਰ ਰਸ ਪੱਲੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਗਏ ਆਏ, ਇਹੋ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ, ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾ ਹਰ ਵਸੈ ਮਨ ਆਏ, ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭਾ ਗੁਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਖ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੂ, ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਗੋਏ, ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਵਰ ਨ ਦੇਖੋ ਕੋਈ, ਹਰ ਬਿਨ ਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲੇ ਆਇਓ ਇਹ ਸੰਸਾਰ ਤੁਮ ਦੇਖਦੇ, ਵਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਕੈ ਹਰ ਬਿਨ ਵਰ ਨ ਕੋਈ, ਕਹਿ ਨਾਨਕ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੂੰ ਪਠਾਏ, ਸੱਚ ਹੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ ਸਚਲ ਕਵਿੜਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵੋ, ਸੱਚ ਹੈ ਸੁਣਨੈ ਨੂੰ ਪਠਾਏ, ਹਰ ਜੀਉ ਗੁਫੰਦ ਰੱਖੈ ਵਾਜਾ ਪੌਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ, ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸ ਦੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ ਜੀਉ ਗੁਪੰਦ ਰੱਖੈ ਵਾਜਾ ਪੌਣ ਵਜਾਇਆ, ਇਹ ਸੱਚ ਹੈ ਸੁਹਿਲਾ ਸੱਚ ਹੈ ਕਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸੱਚ ਹੈ ਜਿੱਥੇ ਸਦਾ ਸਤਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ, ਸਭ ਨਾ ਕਾ ਖਸਮੈ ਜਿਸ ਬਖਸੇ ਸੋ ਜਨ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿਟੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਉ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਰਿਟ ਕੀਤਾ ਇਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓਟ ਗੁਰੂ ਗਰੀਬ ਨਵਾਜ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਗੁਰੂ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ ਤਰਸ ਕੀਤਾ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਆਪ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਕੇ ਪਾਠ ਹੋਏ ਗਰੀਬ ਨਵਾਜ ਆਪ ਜੀ ਦੀ ਅੰਮ੍ਰਿਤਮਈ ਬਾਣੀ ਅਗਾਤ ਬੋਧ ਬਾਣੀ ਰੱਬੀ ਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨੀ ਰਹਿਮਤ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਿਆਰ ਨਾਲ ਬਹੁਤ ਸੰਗਤਾਂ ਨੇ ਚਰਨਾਂ ਨੂੰ ਪਰਸਦਿਆਂ ਹੋਇਆਂ ਸਤਿਗੁਰੂ ਜੀ ਹਾਜ਼ਰੀਆਂ ਭਰੀਆਂ ਹਨ ਆਪ ਜੀਆਂ ਨੇ ਕਿਰਪਾ ਕਰਨੀ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਮਿਹਰ ਰੱਖਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉੱਚ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਵਰਤਣਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਾ ਸਦਾ ਅੰਗ ਸੰਗ ਰਹਿਣਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ
ਗੁਰਮਤਿ ਅਨੁਸਾਰ ਸਭਨਾ ਦੀਆਂ ਮਨੋਕਾਮਨਾ ਮਨੋਭਾਵਨਾ ਆਪਣੇ ਦਰ ਤੇ ਕਬੂਲ ਕਰ ਲੈਣੀਆਂ। ਦਰੋਂ ਕਰੋ ਸਭਨਾ ਨੂੰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਟਹਿਲੀਆਂ ਦੇ ਸਿਰ ਤੇ। ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਗਰੀਬ ਨਵਾਜ ਕਿਰਪਾ ਕਰਨੀ, ਦਰ ਘਰ ਦੇ ਪ੍ਰੀਤਵਾਨ ਬੀਬੀ ਜਸਵੀਰ ਕੌਰ ਸਮੂਹ ਪਰਿਵਾਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ। ਬੇਅੰਤ ਮਾਇਆ ਅਰਦਾਸ ਭੇਟਾ ਕਰਵਾਉਂਦੇ ਹਨ। ਆਪ ਜੀ ਨੇ ਚੜ੍ਹਦੀਆਂ ਗਲਾ ਬਖਸ਼ਿਸ਼ ਕਰਕੇ ਨਵਾਜਣਾ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ, ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਵੱਲੋਂ ਜੋ ਜੋ ਮਨੋਕਾਮਨਾ ਮਨੋਭਾਵਨਾ ਲੈ ਕਰਕੇ ਆਪ ਜੀ ਕੇ ਪਾਵਨ ਦਰ ਕਰਨ ਦੇ ਚਰਨ ਪਰਸੇ ਗਏ ਹਨ, ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਅਰਦਾਸਾਂ ਦਰ ਤੇ ਕਬੂਲ ਲੈਣੀਆਂ, ਸਤਿਗੁਰੂ ਜੀ ਕਿਰਪਾ ਕਰਨੀ। ਇਸ ਵਕਤ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸੁਖ ਹੋਵੇ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਪਿਆਰ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀ ਦੇ ਬਾਣੀਆਂ ਦੇ ਪਾਠ ਉਪਰੰਤ ਅਰਦਾਸ ਵਿੱਚ ਆਪ ਜੀ ਸ਼ਾਮਿਲ ਹੋਏ ਹੋ। ਸਤਿਗੁਰਾਂ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਜੋ ਧਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਪਵਿੱਤਰ ਅੰਗ 671 ਉੱਪਰ ਸੁਭਾਏਮਾਨ ਹਨ। ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਗੁਰਦੇਵ ਜੀ ਨੇ ਕਿਰਪਾ ਇਹ ਬਖਸ਼ਿਸ਼ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਉਹ ਬਹੁਤ ਸੁਗੜ ਹੈ, ਸਿਆਣਾ ਹੈ। ਉਸ ਵਾਹਿਗੁਰੂ ਪਰਮਾਤਮਾ ਦੇ ਕੋਲ ਜੋ ਆਪਣੀ ਬਿਰਥਾ ਰੱਖਦਾ ਹੈ, ਜੋ ਆਪਣੀ ਬੇਦਨ ਰੱਖਦਾ ਹੈ, ਸਮਝ ਲਓ ਉਹ ਆਪਣਾ ਨੇਕੀ ਕਰ ਰਿਹਾ ਹੈ। ਉਹਨੇ ਇੱਕ ਚੰਗਾ ਆਪਣੇ ਜੀਵਨ ਦੇ ਅੰਦਰ ਕਰਮ ਕਰ ਲਿਆ ਹੈ, ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਕੋਲ ਆਪਣੀ ਬੇਦਨ ਕਹਿਣੀ, ਆਪਣੀ ਬਿਰਥਾ ਸੁਣਾਉਣੀ, ਲਤਾਰ ਜੀ ਕਹਿੰਦੇ ਉਹ ਵਿਅਰਥ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੀ ਕੀ ਇੱਕੈ ਹੀ ਪਹਿਮਾਨੀ, ਉਸ ਅਕਾਲ ਪੁਰਖ ਦੇ ਪਾਸ ਹੀ ਸਾਡੀ ਮੰਨੀ ਜਾਣੀ ਹੈ, ਜਿਸ ਨੇ ਵੀ ਗੁਰੂ ਚਰਨਾਂ ਦਾ ਗੁਰੂ ਪਿਆਰ ਰੱਖ ਕੇ, ਭਰੋਸਾ ਰੱਖ ਕੇ ਆਪਣੇ ਅੰਦਰ ਦੀ ਬੇਦਨ ਉਸ ਸੁਗੜ ਸੁਜਾਨ ਮਿੱਤਰ ਪਿਆਰੇ ਨੂੰ ਕਹੀ ਹੈ, ਉਹ ਸਭ ਦੀਆਂ ਅਰਦਾਸਾਂ ਬੇਨਤੀਆਂ ਪੁਕਾਰਾਂ ਸੁਣਨ ਵਾਲਾ ਹੈ। ਸੋ ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸੋ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਤਾਰੇ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਿਲਾ ਪਹਿਲਾ ਨਾਨਕ ਗੁਰੂ ਨਾ ਚਿਤਨੀ ਮਨ ਆਪਣਾ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਜਰ ਖੇਤ।

ਮਹਿਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ

0: ਸਿਰ ਜਾਏ ਸ਼ੁੱਧ।
1: ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਦਸ ਨਜ਼ਰ ਤੋਂ ਪਾਸੋਂ ਹੋਈਆਂ ਨੇ ਫੁੱਲਾਂ, ਸਤਿਗੁਰੂ ਜੀ ਬਖਸ਼ ਲੈਣ, ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਉਸਾਓ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਪਰਮਜੀਤ ਸਿੰਘ ਜੀ ਇਲਾਹੀ ਬਾਣੀ ਦੀ ਹੁਕਮਨਾਮੇ ਦੀ ਵਿਆਖਿਆ ਨਾਲ ਸਾਨੂੰ ਜੋੜਨਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਗੀ ਵਾਰ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣਾ ਹੁੰਦਿਆ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵ

ਗੁਰ ਨਵ ਨਿਧ ਦਰਿਆਉ ਜਨਮ ਹਮ ਕਲ ਖੋਤੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਧ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਧ ਨਿੱਕੀ ਖਟਾਨੀ ਜੇ ਕੀ ਇਕਾ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨ ਤਾਨੀ ਡਿਗਾ ਨਾ ਡੋਲਾ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਉਹ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤੇ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣੇ ਆਪ ਜੀ

ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਸਾਹਿਬ, ਹਜ਼ੂਰੀ ਰਾਗੀ ਗੁਰਦੁਆਰਾ ਸਨਹੋਜ਼ੇ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਆਪ ਜੀ ਨੂੰ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਵਾਏ ਨੇ। ਜਦੋਂ ਵੀ ਦਿੱਲੀ ਦਾ ਨਾਮ ਆਉਂਦਾ ਹੈ, ਬੰਗਲਾ ਸਾਹਿਬ ਦੇ ਅਸਥਾਨ 'ਤੇ ਇਹ ਗੁਰੂ ਘਰ ਦੇ ਕੀਰਤਨੀ ਸੇਵਾ ਕਰ ਰਹੇ ਨੇ। ਦਿੱਲੀ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਬਹੁਤ ਪਵਿੱਤਰ ਅਸਥਾਨ ਸਾਂਭ ਕੇ ਬੈਠੀ, ਬਹੁਤ ਗੁਰਦੁਆਰਾ ਸਾਹਿਬ ਨੇ ਜਿੱਥੇ ਸਤਿਗੁਰਾਂ ਦੇ ਚਰਨ ਪੈ। ਸਭ ਤੋਂ ਪਹਿਲਾਂ ਇਸ ਦਿੱਲੀ ਦੀ ਧਰਤੀ 'ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਸਨ। ਮਜਨੂੰ ਢਿੱਲੇ ਅਸਥਾਨ 'ਤੇ ਮਹਾਰਾਜ ਜੀ ਨੇ ਪਹਿਲੇ ਕਦਮ ਪਾਏ ਸਨ, ਚਰਨ ਪਾਏ ਸਨ। ਉਦੋਂ ਸ਼ਹਿਰ ਤੋਂ ਬਾਹਰ ਇਲਾਕਾ ਸੀ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆ ਗਏ। ਇਸੇ ਅਸਥਾਨ 'ਤੇ ਫਿਰ ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਆਏ ਸਨ। ਦਿੱਲੀ ਦੇ ਅਸਥਾਨ 'ਤੇ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਛੋਟੀ ਜਿਹੀ ਘਟਨਾ ਦਾ ਵੀ ਜ਼ਿਕਰ ਆਉਂਦਾ। ਜਦੋਂ ਮਹਾਰਾਜ ਜੀ ਨੇ ਪਹਿਲੇ ਦਿਨ ਕਦਮ ਪਾਏ ਸੀ ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕੋਈ ਖਾਣ ਪੀਣ ਵਾਸਤੇ ਲੈ ਕੇ ਆਵਾਂ। ਮਹਾਰਾਜ ਕਹਿਣ ਲੱਗੇ, ਜਾਓ, ਹਲੇ ਇੱਕ ਮੁਹੱਲੇ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਉੱਥੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਭਾਈ ਮਰਦਾਨਾ ਜੀ ਨੇ ਜਿਸ ਵੇਲੇ ਨੇੜੇ ਹੋ ਕੇ ਵੇਖਿਆ, ਪੁੱਛਿਆ, ਜੀ ਕੀ ਭਾਣਾ ਵਾਪਰ ਗਿਆ? ਅਤੇ ਉਸ ਪਰਿਵਾਰ ਨੇ ਆਪਣੀ ਹੱਡ ਬੀਤੀ ਦੱਸੀ। ਕਹਿਣ ਲੱਗੇ, ਸੰਤ ਜੀ ਕੀ ਦੱਸੀਏ, ਆ ਸਾਡਾ ਹਾਥੀ ਮਰ ਗਿਆ ਅਤੇ ਇਹ ਸਾਡਾ ਰੁਜ਼ਗਾਰ ਸੀ। ਇਸੇ ਹਾਥੀ ਦੇ ਨਾਲ ਅਸੀਂ ਰਾਜੇ ਮਹਾਰਾਜਿਆਂ ਦੇ ਘਰ ਦੇ ਵਿੱਚੋਂ ਸਮਾਨ ਚੁੱਕਦੇ ਸਾਂ ਦੂਸਰੀ ਜਗ੍ਹਾ 'ਤੇ, ਦੂਸਰੀ ਜਗ੍ਹਾ ਤੋਂ ਰਾਜਿਆਂ ਦੇ ਘਰ ਦੇ ਵਿੱਚ ਪਹੁੰਚਾਉਂਦੇ ਸਾਂ। ਭਾਵ ਇਹ ਹਾਥੀ ਸਾਡੀ ਰੋਜ਼ੀ ਰੋਟੀ ਦਾ ਕਾਰਨ ਸੀ। ਬਸ ਮਰ ਗਿਆ, ਸਾਡੀ ਰੋਜ਼ੀ ਰੋਟੀ ਖਤਮ ਹੋ ਗਈ। ਭਾਈ ਮਰਦਾਨਾ ਜੀ ਨੇ ਆਣ ਕੇ ਮਹਾਰਾਜ ਜੀ ਨੇ ਬਚਨ ਕਿਹਾ, ਮਹਾਰਾਜ ਗਰੀਬ ਨਾਲ ਬਹੁਤ ਧੱਕਾ ਹੋ ਗਿਆ। ਪੁੱਛਿਆ, ਜੀ ਕੀ ਭਾਣਾ ਵਾਪਰਿਆ? ਕਹਿਣ ਲੱਗੇ, ਮਜ਼ਦੂਰ ਸੀ ਵਿਚਾਰਾ, ਹਾਥੀ ਦੇ ਨਾਲ ਰੁਜ਼ਗਾਰ ਕਰਦਾ ਸੀ, ਹਾਥੀ ਮਰ ਗਿਆ, ਰੁਜ਼ਗਾਰ ਖਤਮ ਹੋ ਗਿਆ, ਗਰੀਬ ਨੇ ਭੁੱਖੇ ਮਰ ਜਾਣਗੇ। ਮਹਾਰਾਜ ਕਰੋ ਕਿਰਪਾ, ਤੁਸੀਂ ਤੇ ਆਏ ਲੋਕਾਂ ਦਾ ਭਲਾ ਕਰਨ ਵਾਸਤੇ, ਉਹ ਕਰੋ ਗਰੀਬ ਦਾ ਭਲਾ, ਕਿਤੇ ਇਹਦਾ ਹਾਥੀ ਵਿਚਾਰੇ ਦਾ ਜਿੰਦਾ ਹੋ ਜਾਏ। ਅਤੇ ਸਤਿਗੁਰਾਂ ਨੇ ਕਹਿਣ ਲੱਗੇ, ਚੱਲ ਮਰਦਾਨੇ, ਜੇ ਤੂੰ ਕਹਿੰਦਾ, ਗਰੀਬ ਵਿਚਾਰਾ ਰੋਂਦਾ ਪਿਆ, ਬੱਚੇ ਰੁੜਦੇ ਪਏ ਨੇ। ਮਹਾਰਾਜ ਜੀ ਕਹਿਣ ਲੱਗੇ, ਜਲ ਦਾ ਛਿੱਟਾ ਦੇ ਹਾਥੀ ਦੇ ਉੱਤੇ ਅਤੇ ਆਪਣੀ ਰਸਨਾ ਤੋਂ ਬੋਲਦੇ ਸੱਤ ਕਰਤਾਰ, ਮਹਾਰਾਜ ਭਲੀ ਕਰਨਗੇ। ਇਹ ਦਿੱਲੀ ਦੀ ਘਟਨਾ ਗੁਰਮੁਖ, ਹਾਲਾਂਕਿ ਇਹੋ ਜਿਹੀਆਂ ਕਈ ਘਟਨਾ ਕਈ ਵਾਰੀ ਜਦੋਂ ਆਪਾਂ ਸਾਂਝੀਆਂ ਕਰਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਅਤੇ ਕਈ ਵਾਰ ਲੋਕ ਕਿੰਤੂ ਪ੍ਰੰਤੂ ਵੀ ਕਰਦੇ ਹੁੰਦੇ ਨੇ, ਪਰ ਗੁਰੂ ਦੇ ਇਤਿਹਾਸ ਪਰੇ ਨਾ ਹੋਈਏ, ਓਹਲੇ ਨਾ ਹੋਈਏ। ਜਿੰਨਾ ਵੱਧ ਤੋਂ ਵੱਧ ਅਸੀਂ ਗੁਰੂ ਇਤਿਹਾਸ ਦੀ ਵਿਚਾਰ ਕਰੀਏ, ਸੁਣਾਈਏ, ਕਰਨਾ ਸਾਡਾ ਫਰਜ਼ ਬਣ। ਜਿਸ ਵੇਲੇ ਹਾਥੀ ਜਿੰਦਾ ਹੋ ਗਿਆ, ਸਾਰਾ ਪਰਿਵਾਰ ਖੁਸ਼ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਢਹਿ ਪਿਆ, ਮਹਾਰਾਜ ਤੁਸੀਂ ਤੇ ਸਾਡੀ ਗਰੀਬ ਦੀ ਲਾਜ ਰੱਖ ਲਏ, ਸਾਡੀ ਰੋਜ਼ੀ ਰੋਟੀ ਬਚ ਗਈ। ਸਾਰੀ ਦਿੱਲੀ ਦੇ ਵਿੱਚ ਖਬਰ ਫੈਲ ਗਈ, ਰਾਜੇ ਕੋਲ ਖਬਰ ਪਹੁੰਚ ਗਈ ਵੀ ਐਸੇ ਸੰਤ ਮਹਾਂਪੁਰਖ ਆਏ ਨੇ, ਗਰੀਬ ਦਾ ਭਲਾ ਕੀਤਾ, ਮਰਿਆ ਹੋਇਆ ਹਾਥੀ ਜਿੰਦਾ ਕਰ ਦਿੱਤਾ। ਤੇ ਰਾਜੇ ਮਹਾਰਾਜੇ ਜਿਹੜੇ ਉਹ ਬੜੇ ਅਹੰਕਾਰੀ ਹੁੰਦੇ ਨੇ, ਉਸੇ ਵੇਲੇ ਉਹ ਵੀ ਆ ਗਿਆ, ਕਹਿਣ ਲੱਗਾ ਮੈਂ ਨਹੀਂ ਮੰਨਦਾ। ਆਣ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਵੀ ਆਹ ਖਬਰ ਸਾਰੀ ਦਿੱਲੀ ਵਿੱਚ ਫੈਲ ਗਈ, ਤੁਸੀਂ ਮਰਿਆ ਹਾਥੀ ਜਿੰਦਾ ਕਰ ਦਿੱਤਾ। ਕਹਿਣ ਲੱਗੇ ਵੀ ਮੈਂ ਤੇ ਕੁਝ ਨਹੀਂ, ਤੇ ਕਰਤਾਰ ਦਾ ਭਾਣਾ ਵਾਪਰਿਆ। ਕਹਿਣ ਲੱਗੀ ਦੀ ਤੁਹਾਡੇ ਲੋਕ ਚਰਨਾਂ ਵਿੱਚ ਝੁਕਦੇ ਪਏ ਨੇ, ਮੇਰੇ ਸਾਹਮਣੇ ਇਹਨੂੰ ਇੱਕ ਵਾਰੀ ਇਹ ਭਾਣਾ ਵਰਤਾ ਕੇ ਵਿਖਾਓ। ਹੁਣ ਮੂੜ ਮਤੀਏ ਹੁੰਦੇ ਨੇ ਨਾ ਰਾਜੇ, ਉਹਨਾਂ ਨੂੰ ਕੀ ਪਤਾ ਵੀ ਸੰਤਾਂ ਦੀ ਮੌਜ ਹੁੰਦੀ, ਜਦੋਂ ਮੌਜ ਵਿੱਚ ਆਉਂਦੇ ਨੇ ਕੁਝ ਕਹਿ ਦਿੰਦੇ ਨੇ, ਉਹ ਜਿੱਦ ਪੈ ਗਿਆ। ਕਹਿਣ ਲੱਗਾ ਮੈਂ ਨਹੀਂ ਮੰਨਦਾ, ਕਰਕੇ ਵਿਖਾ। ਮਹਾਰਾਜ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਆਖਿਆ, ਕਹਿਣ ਲੱਗੇ ਵੀ ਚੰਗਾ ਤੂੰ ਸਿਆਪਾ ਗਲ ਵਿੱਚ ਪਾ ਲਿਆ, ਰਾਜੇ ਮਹਾਰਾਜਿਆਂ ਨੇ ਆਣ ਕੇ ਚਾਰ ਚੁਫੇਰੇ ਘੇਰਾ ਪਾ ਲਿਆ, ਲੋਕਾਂ ਨੂੰ ਇਕੱਠੇ ਕਰ ਲਿਆ,
ਉਸ ਵੇਲੇ ਕਹਿਣ ਲੱਗੇ ਭਾਣਾ ਕੀ ਵਾਪਰਿਆ, ਹਾਥੀ ਫਿਰ ਮਰ ਗਏ। ਜਿਸ ਵੇਲੇ ਹਾਥੀ ਦੀ ਮੌਤ ਹੋ ਗਈ ਨਾ, ਉਸ ਵੇਲੇ ਰਾਜਾ ਕਹਿੰਦਾ ਵੀ ਹੁਣ ਜਿੰਦਾ ਕਰੋ, ਤੇ ਭਾਈ ਮਰਦਾਨੇ ਨੇ ਬਚਨ ਪਤਾ ਕੀ ਕਿਹਾ ਸੀ, ਕਹਿਣ ਲੱਗੇ ਉਹ ਰਾਜਾ ਪਹਿਲਾਂ ਮਾਰਿਆ ਸੀ ਰੱਬ ਨੇ, ਮੇਰੇ ਗੁਰੂ ਨੇ ਜਿੰਦਾ ਕਰ ਦਿੱਤਾ ਹੈ। ਕਹਿਣ ਲੱਗੇ ਹੁਣ ਗੁਰੂ ਨੇ ਮਾਰੇ ਇਹਨੂੰ, ਕੋਈ ਮਾਈ ਦਾ ਲਾਲ ਜਿੰਦਾ ਨਹੀਂ ਕਰ ਸਕਦਾ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ ਕਿਉਂਕਿ ਦਿੱਲੀ ਜਿਹੜੀ ਹੈ ਨਾ, ਬਹੁਤ ਸਾਡੇ ਅਸਥਾਨ ਸਾਂਭ ਕੇ ਬੈਠੇ, ਨਾਨਕ ਪਿਆਉ ਸਾਹਿਬ ਗੁਰਦੁਆਰਾ, ਮਜਨੂ ਟਿੱਲਾ ਅਸਥਾਨ, ਇੱਥੇ ਬਾਬਾ ਰਾਮ ਰਾਏ ਨੇ ਪਹਿਲੇ ਦਿਨ ਆਣ ਕੇ ਆਪਣਾ ਨਿਵਾਸ ਕੀਤਾ ਸੀ, ਸਮਾਂ ਲੰਘਿਆ ਹੈ। ਇਸੇ ਅਸਥਾਨ ਤੇ ਮੇਰੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਸੇ ਅਸਥਾਨ ਤੇ ਦਿੱਲੀ ਤੇ ਚੱਲ ਕੇ ਆਏ ਨੇ, ਜਿੱਥੇ ਬੰਗਲਾ ਸਾਹਿਬ ਅੱਜ ਤੁਸੀਂ ਦਰਸ਼ਨ ਕਰਦੇ। ਇਸ ਅਸਥਾਨ ਤੇ ਮਹਾਰਾਜ ਜੀ ਨੇ ਚਰਨ ਪਾਏ ਸੀ, ਇਸ ਧਰਤੀ ਨੂੰ ਭਾਗ ਲਾਇਆ। ਅੱਜ ਵੀ ਉੱਥੇ ਦੁਖੀਆਂ ਤੇ ਦੁੱਖ ਦੂਰ ਹੁੰਦੇ ਪਏ ਨੇ ਉਹ ਸਥਾਨ। ਪਰਤ ਕੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਏ ਨੇ, ਇਸੇ ਦਿੱਲੀ ਅਸਥਾਨ ਤੇ ਸਤਿਗੁਰਾਂ ਦੇ ਚਰਨ ਪਏ ਨੇ, ਜਿਸ ਅਸਥਾਨ ਨੂੰ ਇੱਕ ਨਹੀਂ ਦੋ ਨਹੀਂ ਲੱਖਾਂ ਸਿੱਖ ਸੰਗਤਾਂ ਜਾ ਕੇ ਆਪਣਾ ਨਤਮਸਤਕ ਟੇਕਦੀਆਂ। ਉਹ ਅਸਥਾਨ ਹੈ ਚਾਂਦਨੀ ਚੌਂਕ ਸਾਹਿਬ, ਸੀਸਗੰਜ ਸਾਹਿਬ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਨੇ। ਇਸੇ ਦਿੱਲੀ ਦੇ ਵਿੱਚ ਅਸਥਾਨ ਹੈ ਜਿਹੜਾ ਤੁਸੀਂ ਰਕਾਬਗੰਜ ਗੁਰਦੁਆਰਾ ਸਾਹਿਬ ਦੇਖਦੇ ਹੋ, ਇੱਥੇ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਨੂੰ ਚੁੱਕ ਕੇ ਲੈ ਕੇ ਆਏ ਸੀ ਭਾਈ ਲੱਖੀ ਸ਼ਾਹ ਬਣਜਾਰਾ, ਜਿਸ ਗੁਰਮੁਖ ਪਿਆਰੇ ਨੇ ਮਹਾਰਾਜ ਜੀ ਦੇ ਇਸ ਸਰੀਰ ਨੂੰ ਰੁਲਣ ਨਹੀਂ ਦਿੱਤਾ ਸੀ। ਕਹਿਣ ਲੱਗੇ ਮੇਰਾ ਸਭ ਕੁਝ ਚਲਾ ਜਾਏ, ਪ੍ਰਵਾਨ ਕਰ ਲਾਂਗਾ, ਪਰ ਮੈਂ ਆਪਣੇ ਸਤਿਗੁਰਾਂ ਦੇ ਧੜ ਨੂੰ ਸੇਵਾ ਤੋਂ ਬਿਨਾਂ ਨਹੀਂ ਰਹਿਣ ਦੇਵਾਂਗਾ। ਲੈ ਕੇ ਆਇਆ ਮਹਾਰਾਜ ਜੀ ਦੇ ਧੜ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ, ਇੱਕ ਚੀਜ਼ ਵੀ ਉਹਨੇ ਗੁਰਮੁਖ ਪਿਆਰੇ ਨੇ ਕੱਢੀ ਨੂੰ ਸਮੇਤ ਸਮਾਨ ਆਪਣੇ ਘਰ ਨੂੰ ਅੱਗ ਲਾ ਕੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਵੇਖਦਾ ਪਿਆ। ਕਿਸੇ ਨੇ ਆਣ ਕੇ ਕਿਹਾ ਸੀ, ਕਹਿਣ ਲੱਗੇ ਲੱਖੀ ਸ਼ਾਹ ਬਣਜਾਰਾ ਜੀ, ਤੁਹਾਡਾ ਘਰ ਸੜ ਗਿਆ, ਸਭ ਕੁਝ ਖਤਮ ਹੋ ਗਿਆ। ਤੇ ਭਾਵਨਾ ਵਾਲੇ ਨੇ ਹੱਸ ਕੇ ਕਿਹਾ ਸੀ, ਨਾ ਹੋਏ, ਅੱਜ ਮੇਰਾ ਘਰ ਸੜਿਆ ਨਹੀਂ ਹੋ, ਅੱਜ ਹੀ ਅਸਲ ਵਿੱਚ ਮੇਰਾ ਘਰ ਬਣਿਆ। ਰਹਿੰਦੀ ਦੁਨੀਆਂ ਤੱਕ ਉਹ ਘਰ ਆਬਾਦ ਰਹੇਗਾ ਗੁਰਮੁਖ, ਜਿੱਥੇ ਭਾਈ ਲੱਖੀ ਸ਼ਾਹ ਬਣਜਾਰਾ ਨੇ ਮੇਰੇ ਸਤਿਗੁਰਾਂ ਦੇ ਧੜ ਦਾ ਸੰਸਕਾਰ। ਇਹ ਮਹਾਨ ਅਸਥਾਨ, ਉਹ ਅਸਥਾਨ ਜਿੱਥੇ ਅੱਜ ਤੁਸੀਂ ਜਾ ਕੇ ਨਤਮਸਤਕ ਹੁੰਦੇ ਹੋ, ਸਤਿਕਾਰਯੋਗ ਮਾਤਾ ਸੁੰਦਰੀ ਜੀ ਦੀ ਯਾਦ ਦੇ ਵਿੱਚ ਇਸੇ ਦਿੱਲੀ ਅਸਥਾਨ ਤੇ ਗੁਰਦੁਆਰਾ ਸਾਹਿਬ ਬਣੇ। ਹੋਰ ਬੇਅੰਤ ਗੁਰਦੁਆਰਾ ਸਾਹਿਬ ਨੇ ਜਿਹੜੇ ਦਿੱਲੀ ਵਿੱਚ ਰਹਿੰਦੇ ਨੇ, ਜਿਵੇਂ ਮਾਵੀ ਪਰਿਵਾਰ ਲੰਬੇਰੇ ਸਮੇਂ ਤੋਂ ਉੱਥੇ ਰਹਿ ਰਿਹਾ, ਇਹਨਾਂ ਨੂੰ ਜ਼ਿਆਦਾ ਪਤਾ, 30,000 ਗੇਟ ਇਸ ਦਿੱਲੀ ਦੇ ਵਿੱਚ ਉਹ ਮੌਜੂਦ ਹੈ, ਜਿਹੜਾ ਭਾਈ ਬਘੇਲ ਸਿੰਘ ਜੀ ਜਿੱਤ ਦਾ ਅੱਜ ਵੀ ਉਹ ਨਿਸ਼ਾਨ ਹੈ। ਇਹ ਬੇਅੰਤ ਅਸਥਾਨ ਉਸ ਦਿੱਲੀ ਦੀ ਧਰਤੀ ਤੇ, ਜਦੋਂ ਵੀ ਤੁਸੀਂ ਜਾਂਦੇ ਜਿਸ ਅਸਥਾਨ ਤੇ ਨਤਮਸਤਕ ਹੁੰਦੇ ਜੇ, ਸਤਿਗੁਰੂ ਕਿਰਪਾ ਕਰੇ, ਇਹਨਾਂ ਅਸਥਾਨਾਂ ਤੇ ਜਾਣਾ ਸਿੱਖਾਂ ਤੇਰਾ ਬਹੁਤ ਵੱਡਾ ਇੱਕ ਫਰਜ਼ ਹੈ। ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਹੈ, ਚਰਨ ਪਾਏ ਨੇ, ਉਹ ਧਰਤੀ ਅੱਜ ਵੀ ਭਾਗਾਂ ਵਾਲੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਇਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਉਹ ਅਸਥਾਨ, ਖੈਰ ਉਹ ਗੁਰਮੁਖ ਪਿਆਰੇ ਕੀਰਤਨ ਕਰਕੇ ਉੱਠੇ ਸੀ, ਮਨ ਵਿੱਚ ਵਿਚਾਰ ਆ ਵੀ ਬੰਗਲਾ ਸਾਹਿਬ ਤੋਂ ਉਹ ਗੁਰਮੁਖ ਪਿਆਰੇ ਆਏ ਨੇ, ਤੇ ਇਸ ਕੱਲੇ ਬੰਗਲਾ ਸਾਹਿਬ ਨੇ ਹੋਰ ਵੀ ਮਹਾਨ ਪਵਿੱਤਰ ਅਸਥਾਨ ਦਿੱਲੀ ਦੀ ਧਰਤੀ ਨੇ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਤਨਾਸਰੀ ਰਾਗ ਦੇ ਵਿੱਚ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਪਹਿਲੀਆਂ ਆਰੰਭਕਲੀਆਂ ਪੰਕਤੀਆਂ ਤੇ ਰਹਾਉ ਦੀ ਪੰਕਤੀ ਤੋਂ ਆਪਾਂ ਇਹਦੀ ਵਿਚਾਰ ਆਰੰਭ ਕਰਾਂਗੇ। ਮਹਾਰਾਜ ਜੀ ਨੇ ਬਚਨ ਕਹੇ ਨੇ, ਜੀ ਕੀ ਏਕੈ ਹੀ ਪਹਿ ਮਨ। ਜੀ ਦੇ ਅਰਥ ਨੇ ਸਾਡੀ ਜ਼ਿੰਦ, ਕੀ ਦੇ ਅਰਥ ਨੇ ਸਾਡੀ ਜਿੰਦ ਦੀ, ਏਕੈ ਏਕੈ ਦੇ ਅਰਥ ਨੇ ਇੱਕ ਪਰਮਾਤਮਾ, ਹੀ ਪਹਿ ਮਨ, ਪਹਿ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ, ਅਰਜ ਅਰਦਾਸ ਬੇਨਤੀ, ਸਾਡੀ ਜਿੰਦ ਦੀ ਕੀਤੀ ਹੋਈ ਅਰਦਾਸ ਬੇਨਤੀ ਕੇਵਲ ਇੱਕ ਪਰਮਾਤਮਾ ਦੇ ਦਰ ਤੇ ਹੀ ਮੰਨੀ ਜਾਣੀ, ਇੱਕ ਪਰਮਾਤਮਾ ਨੇ ਸੁਣਨੀ,
ਅਵਰ ਜਤਨ ਕਰ ਰਹੇ ਬਹੁਤ ਤੇਰੇ ਹੇ ਦਾਤਿਆ ਹੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਹੇ ਸਿੱਖਾ ਇੱਕ ਰੱਬ ਨੂੰ ਛੱਡ ਕੇ ਹੋਰ ਲੱਖਾਂ ਯਤਨ ਕਰ ਲਾ ਜਿੱਥੇ ਮਰਜ਼ੀ ਜਾ ਕੇ ਨੱਕ ਰਗੜ ਲਾ ਤੇਰੀ ਕਿਸੇ ਨੇ ਇੱਕ ਤਿਲ ਜਿੰਨੀ ਕੀਮਤ ਵੀ ਨਹੀਂ ਹੋ ਪਾਉਣੀ ਕਿਸੇ ਨੇ ਨਹੀਂ ਹੋ ਤੇਰੀ ਪਰਵਾਹ ਤਿੰਨ ਤਿਲ ਨਹੀਂ ਕੀਮਤ ਜਾਣੀ ਕਿਸੇ ਨੇ ਨਹੀਂ ਹੋ ਸੁਣਨੀ ਇੱਕ ਪਰਮਾਤਮਾ ਤੋਂ ਬਿਨਾਂ ਦੇਖੋ ਗੁਰਮੁਖੋ ਮੇਰੇ ਸਤਿਗੁਰਾਂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਸੰਸਾਰ ਦੇ ਵਿੱਚ ਆਣ ਕੇ ਆਪਣਾ ਨਾਮ ਨਹੀਂ ਜਪਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖ ਲਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਸੇ ਗੁਰੂ ਸਾਹਿਬਾਂ ਕਿਸੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੈਂ ਰੱਬ ਮੇਰੀ ਪੂਜਾ ਕਰ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਇਹ ਬਚਨ ਕਹਿ ਸੀ ਨਹੀਂ ਭਾਈ ਇੱਕ ਨਾਲ ਜਿਹੜੇ ਕਿਉਂਕਿ ਜਦੋਂ ਸੰਸਾਰ ਵਿੱਚ ਮਹਾਰਾਜ ਜੀ ਨੇ ਆਣ ਕੇ ਵੇਖਿਆ ਸੰਸਾਰ ਦੇ ਵਿੱਚ ਤੇ ਲੋਕ ਕੋਈ 33 ਕਰੋੜ ਦੇਵਤਿਆਂ ਦੇ ਪਿੱਛੇ ਭੱਜਿਆ ਫਿਰਦਾ ਹੁਣ ਇੱਕ ਹੋਵੇ ਤੇ ਇੱਕ ਨੂੰ ਮਨਾ ਲਈ 33 ਕਰੋੜ ਦੇਵਤਿਆਂ ਦੀ ਕੋਈ ਪੂਜਾ ਕਰ ਰਿਹਾ ਹਿੰਦੁਸਤਾਨ ਦੀ ਧਰਤੀ ਤੇ ਤੁਸੀਂ ਅੱਜ ਵੀ ਪਿੰਡਾਂ ਵਿੱਚ ਜਾਓ ਲੋਕ ਰੱਬ ਨੂੰ ਛੱਡ ਕੇ ਤੇ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਪੂਜ ਰਹੇ ਨੇ ਹਾਲਾਂਕਿ ਪੂਜਾ ਅਕਾਲ ਦੀ ਕਰਨੀ ਸੀ ਪਰ ਅਕਾਲ ਨੂੰ ਛੱਡ ਕੇ ਉਹਦੀ ਬਣਾਈ ਹੋਈ ਕਾਇਨਾਤ ਅੱਜ ਵੀ ਤੁਸੀਂ ਪਿੰਡਾਂ ਵਿੱਚ ਜਾ ਕੇ ਵੇਖ ਲਓ ਜਿੱਥੇ ਤੁਹਾਨੂੰ ਪਿੱਪਲ ਦਾ ਰੁੱਖ ਮਿਲੇਗਾ ਨਾ ਸੱਚ ਜਾਣਿਆ ਜੇ ਪਤਾ ਨਹੀਂ ਕਿੰਨੇ ਕੁ ਉੱਥੇ ਰੰਗ ਡੁੱਲੇ ਹੋਣਗੇ ਕਿੰਨੀਆਂ ਕੁ ਲੋਕਾਂ ਨੇ ਮੌਲੀਆਂ ਬੰਨੀਆਂ ਹੋਣਗੀਆਂ ਉਹਦਾ ਕਾਰਨ ਕੀ ਹੈ ਉਹ ਕਹਿੰਦੇ ਨੇ ਪਿੱਪਲ ਦੀ ਪੂਜਾ ਕਰ ਹਾਲਾਂਕਿ ਪਿੱਪਲ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਉਹ ਜਿਹੜੇ ਵੱਡੇ ਵਡੇਰੇ ਸੀ ਸਿਆਣੇ ਸੀ ਨਾ ਉਹਨਾਂ ਨੇ ਕੁਝ ਹੋਰ ਢੰਗ ਦੇ ਨਾਲ ਇਹਦੀ ਅਹਿਮੀਅਤ ਦੱਸੀ ਸੀ ਪਰ ਲੋਕਾਂ ਨੂੰ ਸਮਝ ਨਹੀਂ ਆਈ ਉਹਨਾਂ ਨੇ ਇਹਨੂੰ ਹੋਰ ਢੰਗ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਤੁਸੀਂ ਜਿੰਨੀ ਵੀ ਬਨਸਪਤੀ ਵੇਖਦੇ ਹੋ ਨਾ ਜਿੰਨੇ ਵੀ ਦਰਖਤ ਨੇ ਸਾਰੇ ਦਰਖਤ ਜਿਹੜੇ ਨੇ ਉਹ ਦਿਨ ਵੇਲੇ ਆਕਸੀਜਨ ਛੱਡਦੇ ਨੇ ਜਿਹੜੀ ਸਾਨੂੰ ਮਨੁੱਖਤਾ ਵਾਸਤੇ ਜ਼ਰੂਰੀ ਆਕਸੀਜਨ ਸਾਨੂੰ ਇਸ ਬਨਸਪਤੀ ਤੋਂ ਮਿਲਦੀ ਜਦੋਂ ਰਾਤ ਪੈਂਦੀ ਹੈ ਨਾ ਇਹ ਸਾਰੀ ਬਨਸਪਤੀ ਜਿਹੜੀ ਇਹ ਆਕਸੀਜਨ ਛੱਡਣੀ ਬੰਦ ਕਰ ਦਿੰਦੀ ਹੋਰ ਗੈਸਾਂ ਜਿਹੜੀਆਂ ਇਹਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਪਰ ਸਾਰੀ ਬਨਸਪਤੀ ਦੇ ਵਿੱਚੋਂ ਇੱਕ ਪਿੱਪਲ ਦਾ ਦਰਖਤ ਐਸਾ ਜੇ ਤੁਹਾਨੂੰ ਉਹਦੀ ਹਿਸਟਰੀ ਪੜ੍ਹਨ ਦਾ ਸਮਾਂ ਮਿਲੇ ਨਾ ਤੇ ਪੜ੍ਹ ਕੇ ਵੇਖਿਓ ਪਿੱਪਲ ਦਾ ਰੁੱਖ ਜੇ ਜਿਹੜਾ ਦਿਨ ਵੇਲੇ ਵੀ ਆਕਸੀਜਨ ਛੱਡਦਾ ਤੇ ਰਾਤ ਨੂੰ ਵੀ ਆਕਸੀਜਨ ਛੱਡਦਾ ਤੇ ਜਿਹੜੇ ਉਸ ਵੇਲੇ ਦੇ ਸਿਆਣੇ ਬਜ਼ੁਰਗ ਸਨ ਨਾ ਉਹਨਾਂ ਨੇ ਵੇਖਿਆ ਵੀ ਚਲੋ ਬੰਦੇ ਦੇ ਜਿੰਦਾ ਰਹਿਣ ਵਾਸਤੇ ਆਕਸੀਜਨ ਜ਼ਰੂਰੀ ਕਿਉਂਕਿ ਰੋਟੀ ਨਾ ਮਿਲੇ ਬੰਦਾ ਕੁਝ ਮਹੀਨੇ ਕੱਢ ਸਕਦਾ ਪਾਣੀ ਨਾ ਮਿਲੇ ਕੁਝ ਦਿਨ ਕੱਢ ਸਕਦਾ ਹੈ ਪਰ ਆਕਸੀਜਨ ਨਾ ਮਿਲੇ ਤੇ ਬੰਦੇ ਦੇ ਕੁਝ ਘੰਟੇ ਵੀ ਕੱਢਣੇ ਔਖੇ ਹੋ ਜਾਂਦੇ ਕੁਝ ਸਮਾਂ ਕੱਢਣਾ ਔਖਾ ਕਿਉਂਕਿ ਆਕਸੀਜਨ ਦੇ ਨਾਲ ਸਾਡੇ ਆ ਸਰੀਰ ਚੱਲ ਰਿਹਾ ਸਾਡੇ ਸਵਾਸ ਚੱਲ ਰਿਹਾ ਇਹ ਨਾ ਮਿਲੇ ਬੰਦੇ ਨੂੰ ਤੇ ਬੰਦਾ ਖਤਮ ਹੋ ਜਾਂਦਾ ਪਰ ਉਹਨਾਂ ਲੋਕਾਂ ਨੇ ਸਿਆਣਿਆਂ ਨੇ ਵੇਖਿਆ ਵੀ ਪਿੱਪਲ ਦਾ ਐਸਾ ਦਰਖਤ ਹੈ ਜਿਹੜਾ ਬੰਦੇ ਵਾਸਤੇ ਬਹੁਤ ਲਾਜ਼ਮੀ ਦਿਨ ਵੇਲੇ ਵੀ ਆਕਸੀਜਨ ਦੇ ਰਿਹਾ ਰਾਤ ਨੂੰ ਵੀ ਆਕਸੀਜਨ ਦੇ ਰਿਹਾ ਉਹਨਾਂ ਲੋਕਾਂ ਨੇ ਫਿਰ ਵੇਖਿਆ ਵੀ ਇਸ ਦਰਖਤਾਂ ਨੂੰ ਕਿਵੇਂ ਬਚਾਇਆ ਜਾਏ ਤੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਦਰਖਤ ਬਹੁਤ ਵਧੀਆ ਦਰਖਤ ਇਹਦੀ ਪੂਜਾ ਕਰਨੀ ਚਾਹੀਦੀ ਉਹਨਾਂ ਨੇ ਤੇ ਇਸ ਕਰਕੇ ਕਿਹਾ ਸੀ ਵੀ ਚੱਲ ਲੋਕ ਕੱਟਣ ਨਾ ਮਹਾਨ ਦਰਖਤ ਤੇ ਲੋਕਾਂ ਨੇ ਰੱਬ ਦੀ ਪੂਜਾ ਛੱਡ ਕੇ ਤੇ ਪਿੱਪਲਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਨੇ ਮੜੀਆਂ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਦਰਿਆਵਾਂ ਦੀ ਪੂਜਾ ਸ਼ੁਰੂ ਕਰ ਦਿੱਤੀ ਮੁੱਕਦੀ ਗੱਲ ਇੱਕ ਰੱਬ ਨੂੰ ਛੱਡ ਕੇ ਕੋਈ ਸੂਰਜ ਵੱਲ ਹੋ ਤੁਰਿਆ ਹੈ ਕੋਈ ਇਹਨਾਂ ਦਰਖਤਾਂ ਵੱਲ ਹੋ ਤੁਰਿਆ ਹੈ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਣ ਕੇ ਵੇਖਿਓ ਉਹ ਭਲਿਓ ਉਹ ਪੂਜਾ ਇੱਕ ਪਰਮਾਤਮਾ ਦੀ ਕਰਨੀ ਸੀ ਤੁਸੀਂ ਕਿਹੜੇ ਪਾਸੇ ਲੱਗ ਗਏ ਇਹ ਵਿਅਰਥ ਕਰਜੇ ਤੁਸੀਂ ਕਰ ਰਹੇ ਹੋ ਵਿਅਰਥ ਕੰਮ ਕਰ ਰਹੇ ਹੋ ਇਹਦਾ ਕਰਨ ਦਾ ਕੋਈ ਲਾਭ ਨਹੀਂ ਮੈਂ ਇੱਕ ਬੇਨਤੀ ਕਰਾਂ ਜਿਸ ਵੇਲੇ ਆਪਾਂ ਨਾਨਕ ਨਾਮ ਲਿਖਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤਿੰਨ ਅੱਖਰ ਆਉਂਦੇ ਨੇ ਤਿੰਨਾਂ ਦੇ ਨਾਲ ਇੱਕ ਕੰਨਾ ਆਉਂਦਾ ਨੰਨਾ ਨੰਨੇ ਨੂੰ ਕੰਨਾ ਨੰਨਾ ਤੇ ਫਿਰ ਕੱਕਾ ਅੱਖਰ ਆਉਂਦਾ ਇਹਨਾਂ ਤਿੰਨਾਂ ਅੱਖਰਾਂ ਨੂੰ ਲੈ ਕੇ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਇੱਕ ਅੱਖਰ ਦੇ ਬੜੇ ਅਰਥ ਬੜੇ ਕਮਾਲ ਦੇ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੇ ਪੁੱਛਿਆ ਜੀ ਭਾਈ ਨੰਦ ਲਾਲ ਜੀ ਕੀ ਅਰਥ ਕਰ ਰਹੇ ਜੀ ਤੁਸੀਂ ਤੇ ਉਹ ਕਹਿੰਦੇ ਨੇ ਵੀ ਜਿਹੜਾ ਪਹਿਲਾ ਅੱਖਰ ਨਾਨਕ ਆਇਆ ਨਾ ਇਹਦੇ ਉਹਨੇ ਅਰਥ ਕੀਤੇ ਨੇ ਵੀ ਨੰਨਾ ਅੱਖਰ ਕਹਿੰਦਾ ਨਿਆਮਤਾਂ ਵੰਡਣ ਵਾਲਾ ਬਾਬਾ ਨਾਨਕ ਆਇਆ ਨਿਆਮਤਾਂ ਰਹਿਮਤਾਂ ਵੰਡਣ ਵਾਲੇ
ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਜੋ ਆਣ ਕੇ ਮਹਾਰਾਜ ਦੇ ਚਰਨਾਂ ਚ ਝੁਕ ਜਾਂਦਾ ਹੈ ਨਾ, ਮਹਾਰਾਜ ਹਰੇਕ ਦਾਤ ਉਹਦੀ ਝੋਲੀ ਵਿੱਚ ਪਾ ਦਿੰਦੇ। ਤੇ ਤੁਸੀਂ ਆ ਵੀ ਦੂਸਰਾ ਨੰਨਾ ਅੱਖਰ ਕਹਿਣ ਲੱਗੀ ਉਹਦੇ ਅਰਥ ਕਿਤੇ ਨੇ ਨਿਆਸਰਿਆਂ ਦਾ ਆਸਰਾ ਬਣਨ ਵਾਲਾ ਧੰਨ ਗੁਰੂ ਨਾਨਕ, ਜਿਹੜੇ ਡਿੱਗੇ ਹੋਏ ਲੋਕ ਨੇ ਜਿਨ੍ਹਾਂ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਨੇ ਨਾ, ਉਹਨਾਂ ਨੀਵਿਆਂ ਨੂੰ ਉੱਚਾ ਚੁੱਕਣ ਵਾਲਾ ਜੇ ਕੋ ਹੈ ਤੇ ਬਾਬਾ ਨਾਨਕ ਹੈ। ਜਿਹੜਾ ਕੱਕਾ ਅੱਖਰ ਹੈ ਨਾ ਉਹਦੇ ਅਰਥ ਕੀਤੇ ਨੇ ਭਾਈ ਨੰਦ ਲਾਲ ਸਾਹਿਬ ਜੀ ਨੇ ਕਬੀਰ, ਤੇ ਕਬੀਰ ਦੇ ਅਰਥ ਹੁੰਦੇ ਜੇ ਵੱਡਾ। ਕਹਿਣ ਲੱਗੇ ਇੱਕ ਐਸਾ ਪੀਰ ਮੁਰਸ਼ਿਦ ਸੰਸਾਰ ਦੇ ਵਿੱਚ ਆਇਆ ਬਾਬਾ ਨਾਨਕ ਜਿਹਦਾ ਏਡਾ ਵੱਡਾ ਹਿਰਦਾ ਹੈ। ਕਹਿਣ ਲੱਗੇ ਆਪਣੇ ਘਰ ਦੇ ਵਿੱਚ ਇਹ ਨੀ ਵੇਖਦਾ ਗਰੀਬ ਆਇਆ, ਇਹ ਨੀ ਵੇਖਦਾ ਅਮੀਰ ਆਇਆ, ਇਹ ਨੀ ਵੇਖਦਾ ਨੀਵੀਂ ਜਾਤ ਵਾਲਾ ਆਇਆ, ਇਹ ਨੀ ਵੇਖਦਾ ਉੱਚੀ ਜਾਤ ਵਾਲਾ ਆਇਆ, ਜਿਹੜਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ। ਮੇਰੇ ਬਾਬੇ ਨਾਨਕ ਦਾ ਦਿਲ ਇੰਨਾ ਕੁ ਵੱਡਾ ਹੈ, ਉਹ ਸਾਰਿਆਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਦਿੰਦਾ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਮੈਂ ਇਹ ਤਾਂ ਬਚਨ ਸਾਂਝੇ ਕੀਤੇ ਨੇ, ਨੰਨਾ ਫੇਰ ਨੰਨਾ ਤੇ ਕੱਕਾ ਤੇ ਵਿੱਚ ਇੱਕ ਅੱਖਰ ਆਉਂਦਾ ਜੇ ਕੰਨਾ। ਪੁੱਛਿਆ ਭਾਈ ਆਨੰਦ ਲਾਲ ਸਾਹਿਬ ਜੀ ਕੰਨੇ ਦੇ ਅਰਥ ਤੁਸੀਂ ਕੀ ਕਰੋਗੇ? ਉਹ ਅੱਜ ਦੇ ਸ਼ਬਦ ਨਾਲ ਬੜੇ ਢੁਕਦੇ ਜਿਹੜਾ ਆਪਾਂ ਪ੍ਰਕਰਨ ਸ਼ੁਰੂ ਕੀਤਾ। ਭਾਈ ਆਨੰਦ ਲਾਲ ਸਾਹਿਬ ਕਹਿਣ ਲੱਗੇ, ਦੁਨੀਆਂ ਦੇ ਲੋਕੋ ਬੜੇ ਅਵਤਾਰੀ ਪੁਰਖ ਆਏ ਨੇ, ਬੜੇ ਪੀਰ ਪੈਗੰਬਰ ਆਏ ਨੇ, ਪਰ ਕਹਿਣ ਲੱਗੇ ਸਾਰਿਆਂ ਨੇ ਆਪਣੀ ਪੂਜਾ ਵਿੱਚ ਲਾ ਛੱਡਿਆ ਜੇ, ਪਰ ਇੱਕ ਬਾਬਾ ਨਾਨਕ ਆਇਆ ਹੈ। ਕਹਿਣ ਲੱਗੇ ਆ ਕੰਨਾ ਅੱਖਰ ਇਸ ਗੱਲ ਦਾ ਸੰਕੇਤ ਦਿੰਦਾ ਪਿਆ ਹੈ ਵੀ ਬਾਬਾ ਨਾਨਕ ਇੱਕ ਦੇ ਪੁਜਾਰੀ ਨੇ ਤੇ ਸੰਸਾਰ ਦੇ ਲੋਕਾਂ ਨੂੰ ਇੱਕ ਨਾਲ ਜੋੜਨ ਵਾਸਤੇ ਆਏ ਨੇ। ਕਿਤੇ ਗੁਰਬਾਣੀ ਵਿੱਚ ਮਹਾਰਾਜ ਨੇ ਨਹੀਂ ਲਿਖਿਆ ਵੀ ਸਿੱਖਾ ਤੂੰ ਮੇਰੀ ਪੂਜਾ ਕਰਨੀ, ਨਹੀਂ, ਕਹਿੰਦੇ ਇੱਕ ਅਕਾਲ ਪੁਰਖ ਨਾਲ ਜੁੜੋ, ਇੱਕ ਵਾਹਿਗੁਰੂ ਨਾਲ ਜੁੜੋ, ਜਿਹਦੇ ਬਚਨ ਗੁਰਬਾਣੀ ਵਿੱਚ ਬੇਅੰਤ ਉਦਾਹਰਣਾਂ ਨੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੁੱਛ ਕੇ ਵੇਖੋ, ਜਿਸ ਵੇਲੇ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਇੱਕ ਪਦਾ ਹੁੰਦਾ ਜੀ, ਇੱਕ ਪਦੇ ਦੇ ਵਿੱਚ ਗਿਣਤੀ ਕਰਕੇ ਵੇਖਿਆ ਜੇ 13 ਵਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਵਰਤੇ, ਇੱਕ ਦੁਨੀਆਂ ਦੇ ਲੋਕੋ ਇੱਕ ਨਾਲ ਜੁੜੋ, ਇੱਕ ਨਾਲ ਜੁੜੋ, ਛੱਡੋ ਸੰਸਾਰ ਦੀ ਪੂਜਾ, ਛੱਡੋ ਕੈਨਾਤ ਦੀ ਪੂਜਾ, ਇੱਕ ਦੀ ਪੂਜਾ ਕਰੋ, ਇੱਕ ਹੀ ਤੁਹਾਡੀ ਬਾਂਹ ਫੜਨ ਵਾਲਾ। ਉਸ ਪਦੇ ਨੂੰ ਮੈਂ ਪੜ੍ਹ ਕੇ ਸੁਣਾਵਾਂ। ਮਹਾਰਾਜ ਜੀ ਕਹਿੰਦੇ ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਬਹਿ ਏਕ ਅਰਾਦ, ਪ੍ਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ। ਮਹਾਰਾਜ ਕਹਿਣ ਲੱਗੇ ਅਸੀਂ ਇੱਕ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦੇ, ਇੱਕ ਦੇ ਚਰਨਾਂ ਵਿੱਚ ਝੁਕਦੇ ਹਾਂ, ਇੱਕ ਦੀ ਪੂਜਾ ਕਰਦੇ ਹਾਂ, ਇੱਕ ਦਾ ਨਾਮ ਹੀ ਧਿਆਉਂਦੇ। ਤੇ ਪੁੱਛੋ ਜੀ ਇੱਕ ਸਾਡੇ ਕੀ ਕੰਮ ਆਉਂਦਾ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਕਹਿਣ ਲੱਗੇ ਆਹ ਮੈਂ ਪੜ੍ਹ ਕੇ ਸੁਣਾਉਣਾ, ਤੈਨੂੰ ਪਤਾ ਲੱਗ ਜਾਏਗਾ ਇੱਕ ਦੀ ਪੂਜਾ ਕਰੇਗਾ ਤਾਂ ਕਿੱਥੇ ਕਿੱਥੇ ਕੰਮ ਆਏਗਾ। ਉਹ ਹਜ਼ੂਰ ਦੇ ਬਚਨ ਨੇ, ਦੁਨੀਆਂ ਦੇ ਲੋਕੋ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੇਤਾਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾ। ਇੱਥੇ ਕੰਮ ਆਉਂਦਾ ਹੈ ਇੱਕ ਪਰਮਾਤਮਾ, ਜਿੱਥੇ ਕੋਈ ਸਾਕ ਸੰਬੰਧੀ ਭੈਣ ਭਰਾ ਕੋਈ ਸਹਾਇਤਾ ਕਰਨ ਵਾਲਾ ਨਾ ਰਹਿ ਜਾਏ, ਕੋਈ ਬਾਂਹ ਫੜਨ ਵਾਲਾ ਨਾ ਰਹਿ ਜਾਏ। ਮਹਾਰਾਜ ਕਹਿਣ ਲੱਗੇ ਫਿਰ ਇੱਕ ਦੀ ਪੂਜਾ ਕਰੀ, ਇੱਕ ਨੂੰ ਯਾਦ ਕਰੀ, ਜਿੱਥੇ ਕੋਈ ਨਹੀਂ ਪਹੁੰਚੇਗਾ ਉੱਥੇ ਇੱਕ ਪਰਮਾਤਮਾ ਪਹੁੰਚੇ। ਵੈਦੋ ਨਾ ਭਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਨਾ, ਰਹਾਉ ਦੀ ਪੰਕਤੀ ਵਿੱਚ ਇੱਕ ਦੀ ਗੱਲ ਕੀਤੀ, ਜੀ ਕੀ ਇੱਕ ਹੈ ਹੀ ਪਹਿ ਮਾਨੀ ਸਿੱਖਾ, ਤੇਰੀ ਜਿੰਦ ਦੀ ਕੀਤੀ ਹੋਈ ਅਰਦਾਸ ਬੇਨਤੀ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਮੰਨੀ ਜਾਏਗੀ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਇੱਕ ਨੂੰ ਛੱਡ ਕੇ ਲੱਖਾਂ ਯਤਨ ਕਰੇਗਾ, ਮੜੀਆਂ ਤੇ ਮੱਠਾ ਟੇਕਦਾ ਰਹੇਗਾ, ਪਿੱਪਲਾਂ ਦੀ ਪੂਜਾ ਕਰਦਾ ਰਹੇਗਾ, ਹੋਰ ਕਿਤੇ ਤੂੰ ਦਰ ਦਰ ਤੇ ਭੜਕਦਾ ਰਹੇਗਾ। ਅਵਰ ਯਤਨ ਜਿੰਨੇ ਮਰਜ਼ੀ ਯਤਨ ਕਰ ਲਈ ਬੰਦਿਆ,
ਕਰ ਰਹੇ ਬਹੁ ਤੇਰੇ ਤਿੰਨ ਤਿਰਨੀ ਕੀਮਤ ਜਾਣੀ, ਕਿਸੇ ਨੇ ਤਿੰਨ ਜਿੰਨੀ ਕੀਮਤ ਵੀ ਨਹੀਂ ਉਤਰੀ ਪਾਉਣੀ। ਪਹਿਲੀ ਪੰਕਤੀ ਹੈ ਜਿਸ ਕਾ ਤਨ ਮਨ ਧਨ ਸਭ ਤਿਸਕਾ। ਜਿਸ ਪਰਮਾਤਮਾ ਨੇ ਸਿਖਾ ਤੈਨੂੰ ਤਨ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ, ਇਹ ਸਾਰਾ ਕੁਝ ਪਰਮਾਤਮਾ ਤੇ ਦਿੱਤਾ ਹੀ ਆਇਆ ਹੈ ਨਾ। ਜੇ ਆਪਾਂ ਤਨ ਦੀ ਗੱਲ ਕਰੀਏ ਤੇ ਤਨ ਵੀ ਪਰਮਾਤਮਾ ਨੇ ਦਿੱਤਾ ਹੈ। ਧਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਸੋਰਠ ਮਹੱਲਾ ਪੰਜਵਾਂ, ਹਮਰੀ ਗਣਤਾਂ ਗਣੀਆਂ ਕਾਈ ਆਪਣਾ ਬਿਰਤ ਪਛਾਣ, ਹਾਥ ਦੇ ਰੱਖ ਕਰੇ ਆਪਣੇ ਸਦਾ ਸਦਾ ਰੰਗ ਮਾਣ ਤੇ ਰਹਾਓ। ਤੋਂ ਅਗਲੀ ਪੰਕਤੀ ਪਤਾ ਕੀ ਹੈ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਜ ਰੱਖੀ ਨਾਨਕ ਸਦ ਕੁਰਬਾਨ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਰੱਬ ਜੀ, ਇਹ ਅਸੀਂ ਤੈਨੂੰ ਵੱਡੀ ਥੋੜਾ ਦਿੱਤੀ ਹੈ, ਇਹ ਸਾਡੀ ਲਿਆਕਤ ਨਾਲ ਥੋੜਾ ਸਾਨੂੰ ਤਨ ਮਿਲਿਆ, ਇਹ ਤੇ ਤੇਰੀ ਬਖਸ਼ਿਸ਼ ਹੈ, ਤੂੰ 84 ਦਾ ਸਰਦਾਰ ਬਣਾ ਕੇ ਸਾਨੂੰ ਭੇਜਿਆ। ਉਹ ਬਚਨ ਮਹਾਰਾਜ ਜੀ ਕਹਿੰਦੇ ਜਿਸ ਕਾ ਤਨ, ਜਿਸ ਪਰਮਾਤਮਾ ਨੇ ਸਾਨੂੰ ਤਨ ਦਿੱਤਾ ਹੈ, ਮਨ ਦਿੱਤਾ ਹੈ, ਵਰਤਨ ਵਾਸਤੇ ਤਨ ਦਿੱਤਾ ਹੈ, ਸਭ ਤਿਸਕਾ ਸੋਈ ਸੁਘੜ ਸੁਜਾਨੀ। ਉਹੀ ਪਰਮਾਤਮਾ ਸੁਘੜ ਹੈ, ਸਿਆਣਾ ਹੈ, ਸੁਜਾਨੀ ਹੈ, ਸੂਝਵਾਨ ਹੈ, ਉਸ ਪਰਮਾਤਮਾ ਦੀ ਸਿਆਣਪ ਦੀ ਬਰਾਬਰੀ ਸੰਸਾਰ ਵਿੱਚ ਕੋਈ ਨਹੀਂ ਕਰ ਸਕਦਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਿੱਖਾ ਬਚਨ ਪੱਲੇ ਬੰਨ ਕੇ ਜਾਇਆ ਕਰ ਹੁਕਮਨਾਮੇ ਦੇ। ਉਸੇ ਪਰਮਾਤਮਾ ਨੇ ਸਾਡਾ ਦੁੱਖ ਸੁਣਨਾ, ਉਸੇ ਪਰਮਾਤਮਾ ਨੇ ਸੁੱਖਾਂ ਦੀਆਂ ਦਾਤਾਂ ਦੇਣੀਆਂ। ਤੋ ਬਿਦ ਨਿੱਕੀ ਹਟਾਨੀ, ਕਹਿਣ ਲੱਗੇ ਜਦੋਂ ਅਸੀਂ ਵੀ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਨਾ, ਉਸ ਵੇਲੇ ਪਰਮਾਤਮਾ ਸਾਡੀ ਹਾਲਤ ਨਿੱਕੀ ਖਟਾਨੀ, ਨਿੱਕੀ ਦੇ ਅਰਥ ਹੁੰਦੇ ਨੇ ਚੰਗੀ, ਖਟਾਨੀ ਦੇ ਅਰਥ ਹੁੰਦੇ ਹਾਲਤ, ਉਸ ਵੇਲੇ ਸਾਡੀ ਹਾਲਤ ਜਿਹੜੀ ਹੈ ਨਾ ਉਹ ਚੰਗੀ ਬਣ ਜਾਂਦੀ, ਸੋਹਣੀ ਬਣ ਜਾਂਦੀ। ਵੇਖੋ ਜੇ ਕਿਤੇ ਉਹ ਸੁਲੇਖਾਂ ਚੜ ਕੇ ਆਉਂਦਾ ਪਿਆ ਤੇ ਮਹਾਰਾਜ ਨੇ ਕਿਸੇ ਹੋਰ ਦਾ ਆਸਰਾ ਥੋੜਾ ਲਿਆ, ਨਹੀਂ ਉਹਨਾਂ ਨੇ ਇਹ ਬਚਨ ਕਹਿਸੀ ਨਹੀਂ ਭਲਿਓ, ਜੇ ਕੋਈ ਦੁਸ਼ਮਣ ਵੀ ਚੜ ਕੇ ਆ ਗਿਆ ਭਾਵੇਂ ਬਾਹਰਲਾ ਹੈ ਕੋਈ ਅੰਦਰਲਾ ਹੈ, ਉਹ ਇੱਕ ਪਰਮਾਤਮਾ ਦਾ ਆਸਰਾ ਲਿਆ ਜੇ, ਜਿਹੜੇ ਇੱਕ ਪਰਮਾਤਮਾ ਦਾ ਆਸਰਾ ਲੈਂਦੇ ਨੇ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਜੇ ਹੁੰਦਾ। ਪ੍ਰਥਮੇ ਮਤਾ ਜੇ ਪੱਤਰੀ ਚਲਾਉਂ, ਦੁਤੀਏ ਮਤਾ ਦੋਏ ਮਾਨੁਖ ਪਚਾਉਂ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ। ਫਿਰ ਹੁੰਦਾ ਕੀ ਹੈ, ਸੁਲਹੀ ਤੇ ਨਾਰਾਇਣ ਰਾਗ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ। ਕੌਣ ਹੈ ਸੁਲਹੀ ਨੂੰ ਨਾਪਾਕ ਕਰਨ ਵਾਲਾ, ਪਵਿੱਤਰ ਕਰਨ ਵਾਲਾ, ਖਤਮ ਕਰਨ ਵਾਲਾ? ਇੱਕ ਪਰਮਾਤਮਾ। ਮਹਾਰਾਜ ਜੀ ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਦਨੀਕੀ ਖਟਾਨੀ। ਪਰਮਾਤਮਾ ਜਦੋਂ ਸਾਡੀ ਅਰਦਾਸ ਸੁਣਦਾ ਹੈ ਨਾ ਤੇ ਸਾਡੀ ਹਾਲਤ ਜਿਹੜੀ ਨਾ ਉਹ ਚੰਗੀ ਹੋ ਜਾਂਦੀ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦਿਨ ਮੰਤਾ ਨੀ। ਹੁਣ ਸਵਾਲ ਪੈਦਾ ਹੁੰਦਾ, ਇੱਕ ਨਾਲ ਕੌਣ ਜੋੜੇਗਾ ਸਾਨੂੰ, ਕੌਣ ਇੱਕ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰੇਗਾ? ਤੇ ਮਹਾਰਾਜ ਜੀ ਕਹਿੰਦੇ ਨੇ ਗੁਰਦੀਨੋ ਮੰਤਾਨੀ, ਕਿਉਂ ਨੀ ਤੂੰ ਗੁਰੂ ਵਾਲਾ ਬਣਦਾ, ਕਿਉਂ ਨੀ ਗੁਰੂ ਦੇ ਚਰਨਾਂ ਵਿੱਚ ਜੁੜਦਾ? ਸ਼ੱਕ ਗੁਰੂ ਦਾ ਅੰਮ੍ਰਿਤ, ਗੁਰੂ ਕੋਲ ਬਖਸ਼ਿਸ਼ ਲਏ, ਜਦੋਂ ਗੁਰੂ ਕਿਤੇ ਨਾਮ ਦੀ ਦਾਤ ਦਿੰਦਾ ਹੈ ਨਾ ਉਦੋਂ ਬੰਦਾ ਇੱਕ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ। ਉਹ ਬਚਨ ਕਹੇ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜਿਹੜਾ ਪਰਮਾਤਮਾ ਦਾ ਨਾਮ ਹੀਰਾ ਹੈ ਨਾ ਨਿਰਮੋਲਕ, ਜਿਹਦੀ ਕੋਈ ਕੀਮਤ ਨਹੀਂ, ਉਹ ਕਿੰਨੇ ਦਿੱਤਾ ਜੀ? ਗੁਰ ਤੈਨੂੰ ਮੰਤਾ ਨੀ, ਇਹ ਤੇ ਗੁਰੂ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਉਂਦਾ। ਜੇ ਡਿੱਗਾ ਨਾ ਡੋਲਾ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਜਦੋਂ ਗੁਰੂ ਨਾਮ ਦੀ ਦਾਤ ਬਖਸ਼ਦਾ ਹੈ ਨਾ ਫਿਰ ਬੰਦਾ ਡਿੱਗਦਾ ਨੀ। ਕਿੱਥੇ ਬੰਦਾ ਡਿੱਗਦਾ? ਵਕਾਰਾਂ ਵਿੱਚ। ਡੋਲਦਾ ਕਿੱਥੇ ਹੈ? ਪਰਾਇਆ ਤਨ ਵੇਖ ਕੇ। ਡੋਲਦਾ ਕਿੱਥੇ ਹੈ? ਪਰਾਇਆ ਧਨ ਵੇਖ ਕੇ। ਮਹਾਰਾਜ ਕਹਿਣ ਲੱਗੇ ਨਾ ਤੇ ਬੰਦਾ ਵਕਾਰਾਂ ਵਿੱਚ ਡਿੱਗਦਾ, ਨਾ ਫਿਰ ਡੋਲਦਾ। ਕਦੋਂ? ਜਦੋਂ ਇਹਦੇ ਹਿਰਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਨਾਮ ਪੱਕਾ ਹੋ ਜਾਂਦਾ। ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਅੰਦਰ ਰੱਜ ਜਾਂਦਾ। ਉਹ ਜੋ ਬੀਚ ਹਮ ਤੁਮ ਕਸ਼ੋਤੇ ਤਿੰਨ ਕੀ ਬਾਤ ਬੁਲਾਣੀ, ਉਹਦੇ ਅੰਦਰੋਂ ਮੇਰ ਤੇਰ ਦੀ ਭਾਵਨਾ ਸਾਰੀ ਖਤਮ ਹੋ ਜਾਂਦੀ। ਇਹ ਆਪਾਂ ਸਾਡੀ ਇਹੀ ਹੈ ਨਾ ਭਾਵਨਾ, ਉਹ ਮੇਰਾ ਦੁਸ਼ਮਣ ਹੈ, ਉਹ ਮੇਰਾ ਮਿੱਤਰ ਹੈ, ਉਹ ਚੰਗਾ ਮਾੜਾ, ਪਰ ਬੰਦਗੀ ਕਰਨ ਵਾਲੇ ਦੇ ਅੰਦਰੋਂ ਸਾਰੇ ਅਵਗੁਣ ਨਿਕਲ ਜਾਂਦੇ ਨੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਨੀ, ਉਹਨੂੰ ਪਤਾ ਲੱਗ ਜਾਂਦਾ ਹੈ ਵੀ ਜਿਹਨੂੰ ਮੈਂ ਦੁਸ਼ਮਣ ਕਹਿ ਰਿਹਾ ਉਹਦੇ ਵਿੱਚ ਵੀ ਰੱਬ ਬੈਠਾ, ਜਿਹਨੂੰ ਮੈਂ ਸੱਜਣ ਕਹਿ ਰਿਹਾ ਉਹਦੇ ਵਿੱਚ ਵੀ ਪਰਮਾਤਮਾ ਬੈਠਾ। ਪ੍ਰਗਟਿਓ ਜੋਤ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਹਿਰਦੇ ਵਿੱਚ ਵਸਦਾ ਨਾ ਤੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਸਾਰਿਆਂ ਵਿੱਚ, ਪਰ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੁੰਦੀ। ਸੋਲਾ ਸਾਹਿਬ ਦਾ ਪਾਠ ਕਰਦੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮਹਿ ਚਾਨਣ ਹੋਏ,
ਪਰ ਅਗਲੀ ਪੰਕਤੀ ਗੁਰਸਾਖੀ ਜੋਤ ਪ੍ਰਗਟ ਹੋਈ, ਗੁਰੂ ਦੀ ਸਿੱਖਿਆ ਦੇ ਨਾਲ ਇਹ ਜੋਤ ਪ੍ਰਗਟ ਹੁੰਦੀ। ਜੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਜਦੋਂ ਅੰਦਰ ਜੋਤ ਪ੍ਰਗਟ ਹੋ ਗਈ, ਨਾਮ ਹਿਰਦੇ ਵਿੱਚ ਵਸ ਗਿਆ, ਫਿਰ ਉਸ ਬੰਦੇ ਦੀ ਸਾਰੀ ਜਗ੍ਹਾ ਤੇ ਸੋਭਾ ਹੁੰਦੀ, ਉਹਨੂੰ ਸੁੱਖ ਮਿਲਦਾ। ਬਾਜੇ ਅਨਹਤ ਬਾਣੀ ਉਹਦੇ ਅੰਦਰ ਨਾਮ ਦੇ ਬਾਜੇ ਵੱਜਣ ਲੱਗ ਪੈਂਦੇ ਨੇ। ਕਹੋ ਨਾਨਕ ਨਿਹਚਲ ਕਰ ਬਾਧਿਓ, ਜਿਹਦੇ ਵਾਸਤੇ ਮਹਾਰਾਜ ਗੁਰੂ ਨੇ ਇਹ ਵਿਧ ਬਣਾ ਦਿੱਤੀ, ਨਾਮ ਹਿਰਦੇ ਵਿੱਚ ਵਸਾ ਦਿੱਤਾ, ਜੋਤ ਪ੍ਰਗਟ ਹੋ ਗਈ। ਗੁਰ ਕੀ ਉਹ ਬੰਧਾ ਨਹੀਂ, ਗੁਰੂ ਨੇ ਐਸੀ ਬੰਧਨ ਬੰਨ ਦਿੱਤੀ, ਭਾਵ ਐਸੀ ਵਿਉਂਤ ਬੰਦੀ ਬਣਾ ਦਿੱਤੀ, ਉਹਨੂੰ ਕੀ ਮਿਲਦਾ? ਕਹੋ ਨਾਨਕ ਨਿਹਚਲ ਘਰ ਬਾਧ, ਉਹਨੂੰ ਨਿਹਚਲ ਘਰ ਮਿਲਦਾ। ਉਹ ਨਿਹਚਲ ਘਰ ਕਿਹੜਾ? ਉਹ ਪਰਮਾਤਮਾ ਦਾ ਘਰ ਹੈ, ਜਿਹਦਾ 16 ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜ ਬੌਰ ਨਾ ਹੋਏਗਾ। ਫਿਰ ਉਹ ਘਰ ਮਿਲ ਜੇ ਤੇ ਬੰਦੇ ਦਾ ਫਿਰ ਜਨਮਾਂ ਦੇ ਵਿੱਚ ਗੇੜ ਖਤਮ ਹੋ ਜਾਂਦੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਸੁਣਦੇ ਹੋ, ਹਿਰਦੇ ਵਿੱਚ ਵਸਾਉਂਦੇ ਹੋ, ਇਸੇ ਤਰ੍ਹਾਂ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ, ਗੁਰੂ ਦੀ ਬਖਸ਼ਿਸ਼ ਟਿੱਕੀ ਰਹੇ, ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਕਾਮਣ ਆਈਆ, ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ। ਸੋ ਕਾ ਮਨੋ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸੁਖ ਸਲਾਹ ਤੇਰੀ, ਨਾ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣ ਹੋ ਸੰਤੋ ਸਭ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਚ ਦੂ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ, ਆਨੰਦ ਸਨ ਹੋ ਵਡ ਭਾਗੀ ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ, ਗੁੱਟੇ ਜਾਣੀ ਸੁਣ ਤੇ ਪਨੀਰ ਕਹਤੇ ਪਵਿੱਤ ਸਤਿਗੁਰ ਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ ਅਖਿਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਬੋਧੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆਰ ਫਿਰ ਅੰਕਿਤ ਗੁਰਤੀ ਅਮਰਦਾਸ ਰਾਮਦਾਸ ਸਹਾਇ ਅਰਜੁਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨ ਉਹਨੂੰ ਤਿਆਰ ਰਹਿਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਧਿਆਨ ਕਰਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਡਿਟ ਕੀਤਾ ਤੇ ਨਾ ਪਿਆਰਿਆਂ ਤੇ ਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਹੇ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਥਾ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਚਿਤ ਆਮਰ ਕਾ ਸਰ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਰ ਚਾਰਿਆ ਹੈ ਦੇਖ ਦੇਖ ਕੀ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਬੁੰਗੇ ਜੁਗਲ ਟਲ ਧਰਮ ਕਹਿ ਜਾਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਗੋਬਿੰਦ ਵਾਹਿ ਪੰਥ ਸਦਾ ਸਹਾਇ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਦਾਨ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਤੇਨ ਵਟੀਆਂ ਦੀ ਓਟ ਗੁਰੂ ਨਿਆਚਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੀਆਂ ਚਰਨ ਕਾਮਨਾ ਚ ਅਰਦਾਸ ਦੇ ਉਤਾਰ ਜੀ ਆਪ ਦੀ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਸੰਗਤ ਨੂੰ ਦਰਸ਼ਨ ਦਰ ਤੇ ਕੇ ਨਿਹਾਲ ਉਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘਾਂ ਨੇ ਆਪ ਤੇ ਆਪਣਾ ਜਾਸੇ ਕੀ ਵਾਰਤ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਕੋਈ ਨਵੀਂ ਕਿਤਾਬ ਜਾਰੀ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਧਿਆਨ ਬਾਲ ਬੁੱਧੀ ਬਖਸ਼ਾਈ ਕਰੋ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਦਾਤਾਂ ਵਿੱਚੋਂ ਪਿੱਤਰ ਕਿਤਾਬ ਸ਼ਾਹਜੀ ਬੇਗਾਂ ਤਿਆਰ ਕਰੇ ਹਾਜ਼ਰਦਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸ਼ਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬੱਚੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਗੱਲ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਮੈਂ ਕਿਰਪਾਲਤਾ ਕਰੋ ਕਿਰਪਾ ਕਰੋ ਜੀ ਦਾਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਈ ਖਿਲਾਓ ਸੰਗਤਾਂ ਦਰ ਤੇ ਤੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਨ ਤਨ ਗੁਰਾਂ ਸਤਾਰ ਪਿਤਾ ਜੀ ਹਾਲ ਚਰ ਕਾਮਾਂ ਦਰਦਾਸ ਸਤਾਰ ਪਿਤਾ ਜੀ ਉਹ ਆਪ ਦਰ ਕੇ ਸਿਵਾ ਬੱਚੀ ਹਰਲੀਨ ਕੌਰ ਸਤਾਰ ਪਿਤਾ ਜੀ ਅੱਜ ਮੈਡੀਕਲ ਟੈਸਟ ਹੈ ਸਤਾਰ ਜੀ ਪਰਿਵਾਰ ਵੱਲੋਂ ਉਹਨਾਂ ਦੀ ਸਫਲਤਾ ਵਾਸਤੇ ਮੈਡੀਕਲ ਟੈਸਟ ਦੀ ਸਫਲਤਾ ਵਾਸਤੇ ਬੇਨਤੀ ਕਰਦੇ ਹਾਂ ਗੁਰੂਆਜ ਮਿਹਨਤ ਮਾਲ ਹੈ ਕਿ ਹਾਜ਼ਰੀ ਸਤਾਰ ਕਿਰਪਾ ਕਰੋ ਬਖਸ਼ ਕਰਦੇ ਹਾਂ ਬੱਚੀ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਖੁਸ਼ੀ ਨਾਂ ਨੂੰ ਦਾਜ ਬਖਸ਼ੀ ਕਰ ਸਕਦੀ ਗਰੀਬ ਨਿਵਾਜ ਆਪਣੀ ਸਿਹਤ ਦੀ ਆਪ ਰਾਜਪੱਤਰ ਤੋਂ ਆਪਣੀ ਸਿਹਤ ਦੀ ਆਪ ਕਾਜ ਰਾਜ ਕਰਨੀ ਕਿਰਪਾ ਕਰੋ ਜੀ ਕਿਰਪਾ ਕਰੋ ਦਤਾਰ ਦੂਰ ਦਰਾਜ ਕਰਾਂ ਬੈਠੀਆਂ ਲਾਈਵ ਕਥਾ ਕੀਰਤਨ ਸਰਵ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਾਣ ਚੋਂ ਘੜੀਆਂ ਲੈ ਕੇ ਲਾਓ ਸਾਰੇ ਆਪਣੇ ਕਿਰਪਾ ਕੀਤੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਦਿ ਚੰਨ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਕਰ ਨੂੰ ਗੁਰੂ ਘਰ ਸੇਵਾ ਸਿੰਘ ਤਾਰ ਸੰਗਤਾਂ ਮਾਇਆ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੇ ਕਮਾਈਆਂ ਸਭ ਚਲੋ ਕਾਰਜ ਵਾਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਰਲ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਕੋ ਨਾਮੇ ਬਖਸ਼ ਕਰਕੇ ਉਹਨਾਂ ਗਰੀਬ ਨਿਵਾਜ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਤ ਨਾਲ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਵਾਸਤੇ ਦਿੱਤਾ ਸਹੀ ਪਿਆਰੇ ਮੇਰੇ ਜਿਹਨੇ ਬਣਾ ਤਾਂ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ। ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋ ਖੁਆਰ ਹੋਏ ਤਾਂ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੋਈ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਮਾੜੀ ਨਿੱਘੀ ਉਹਦਾ ਆਨੰਦ ਮਾਣਦੇ ਹਾਂ। ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸੂਨ ਗੀਤ ਸਰਵਨ ਕੀਤੇ ਹਨ, ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਦੁਆਰੇ ਮੈਂ ਸਰਵ ਕੀਤੀ ਹੈ। ਅਰਦਾਸ ਵਿੱਚ ਹਾਰੀਆਂ ਭਰੀਆਂ ਹਨ, ਉਪਰੰਤ ਅੱਜ ਦੇ ਹੁਕਮਨਾਮੇ ਸਰਵ ਕੀਤੇ ਹਨ। ਸਾਧ ਸੰਗਤ ਜੀ, ਅੱਜ ਇਸ ਵਾਸਤੇ ਬਾਬਾ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਨੂੰ ਬਖਸ਼ ਕੀਤਾ ਹੈ। ਸਾਧ ਸੰਗਤ ਜੀ, ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ, ਉਹ ਮੱਥਾ ਟੇਕੋ, ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ। ਮਾਰੇ ਨਿੱਕੀ ਕੋਚ ਬੈਠ ਕੇ ਵੈਸਾ ਕੇਂਦਰ ਬਾਅਦ ਤੁਸੀਂ ਸਰਵਣ ਕਰ ਸਕਦੇ ਹੋ। ਔਰ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਦਾ ਜੋ ਨਾਥ ਸਾਹਿਬ ਸੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਦੇ ਬੇਅੰਤ ਖਰਚਾ ਹੋ ਰਿਹਾ, ਤੁਸੀਂ ਦੇਖ ਰਹੇ ਹੋ। ਉਹਦੇ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਹਾਜ਼ਰ ਹੋਈ ਹੈ। ਤੁਸਾਂ ਦੋਨਾਂ ਸਫਲ ਕੀਤਾ ਹੈ, ਉਹ ਬੜੇ ਭਾਗੀ ਹਨ। ਕਿਉਂ ਜਿਨ੍ਹਾਂ ਨੇ ਤੱਕ ਆਪਣਾ ਦੁਸਾਨ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਆਪਣਾ ਬਣਦਾ ਜਿੰਨਾ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹਿੱਸਾ ਪਾ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਮਿਲ ਕੇ ਜੋ ਮਹਾਨ ਕਰਦੇ ਇਸ ਨੂੰ ਅਸੀਂ ਬੜੀ ਸ਼ਾਨਾ ਸ਼ਕਤਾਂ ਸੰਪੂਰਨ ਕਰ ਸਕੀਏ। ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸੰਗਤਾਂ ਆਪ ਤੁਸੀਂ ਡੜੀਵਾਲ ਸਾਹਿਬ ਸਰਵਣ ਕਰਦੇ ਹੋ, ਬੇਅੰਤ ਪੁਰਾਣ ਵੱਲ ਘਰਾਂ 'ਚ ਆਪ ਸਹਿਜ ਫਟਰੰਭ ਕੀਤੇ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਪਰਿਜਨ ਤੋਂ ਸਾਨੂੰ ਸੰਪਰਕ ਕਰੋ, ਤਾਂ ਕਿ ਉਹ ਸਮੇਂ ਸਮੇਂ ਜੋ ਪ੍ਰੋਗਰਾਮ ਬਣਦਾ ਜਿਵੇਂ ਜੇ ਉਹ ਤੁਹਾਨੂੰ ਫੋਨ ਕਰਕੇ ਸੂਚਨ ਕਰ ਦੇ ਸੂਚਨ ਕਰ ਸਕਣਗੇ, ਸੂਚਨਾ ਦੇ ਸਕਣਗੇ। ਸਾਥ ਜੀ, ਉਹਨਾਂ ਨੰਬਰ ਹੈ 408-712-4145, ਇਹ 'ਤੇ ਫੋਨ ਕਰਕੇ ਤੁਸੀਂ ਭਾਈ ਜਿੰਦਰ ਸਿੰਘ ਨਾਲ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 938 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਣਗੇ। ਸਿੱਧ ਗੋਸ਼ਟ ਬਾਣੀ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਹੈ, ਉਸ ਤੋਂ ਪ੍ਰਾਰੰਭਤਾ ਹੋਏਗੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 938 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਰੂਖ ਬਿਰਖ ਉਦਿਆਨੇ ਕੰਦ ਮੂਲ ਆਹਾਰੂ ਖਾਈਐ ਔਧੂ ਬੋਲੈ ਗਿਆਨੇ ਤੀਰਥ ਨਹਾਈਐ ਸੁਖ।

ਸਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰ ਸੁਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕਉ ਤੁਝ ਇਹੋ ਮਨ ਲਾਇਆ ਕਿਤ ਬਿਦ ਆਸਾ ਮਨ ਸਾ ਖਾਈ ਕਿਤ ਬਿਦ ਜੋਤ ਨਿਰੰਤਰ

ਪਛਾਨੁ ਗੁਰਮੁਖ ਭਉ ਭੰਜਨ ਪ੍ਰਧਾਨੁ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਭਰਮੈ ਆਵੈ ਜਾਏ ਬਿਨ ਗੁਰ ਘਾਲ ਨ ਪਵੈ ਥਾਏ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖਕਾਏ ਬਿਨ ਗੁਰ ਬਿਸਿਅਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ

ਕਰੈ ਸਚ ਭਾਈ ਸੋ ਸ਼ਬਦ ਕਾ ਕਹਾ ਵਾਸ ਕਥੀਅਲੇ ਜਿਤ ਤਰੀਐ ਭਵਜਲ ਸੰਸਾਰੂ ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸ ਕਹੋ।

ਵਿਦਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਵਿਦਾਰ ਗੁਰਮੁਖ ਦਰਗਹਿ ਨਾਇਆ ਵਿਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ।

ਸਾਧਕ ਸਿਧਗੁਰੂ ਬਹੁ ਚੇਲੇ ਖੋਜਤ ਫਿਰੈ ਪੁਰਮਾਣੈ ਮੰਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕਉ ਕੁਰਬਾਣੈ ਅਵਿਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜੁੜ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ, ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ ਗੁਣੀ ਜਾਣੋ ਤੁਸੀਂ, ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ ਉਸ ਪ੍ਰਥਾਏ ਹੀ

ਕਹਿਣ ਲੱਗੇ ਕਿ ਭਾਵੇਂ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਪਰ ਸਾਡੀ ਕੌਮ ਤੇ ਉਸੇ ਦੇ ਲਾਲ ਲੈਣਾ ਜਿਸਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ

ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋਕ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ ਤਾਲਾਂ ਨੂੰ ਅਸੀਂ ਸਾਰੀ ਦੁਨੀਆਂ ਦੇ ਸਨਮੁੱਖ ਰੱਖ ਸਕੀਏ।

ਆਗਿਆ ਭੁੱਲਾਂ ਦੀ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਕੋਟਾਨਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਹੈ, ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨ ਗਈਆਂ ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ, ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਪੰਜ ਪਿਆਰਿਆਂ ਦਾ ਗੁਰਦਰਬਾਰ ਵਿੱਚ ਸਵਾਗਤ ਹੈ। ਆਓ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਦੇ ਵਿੱਚ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰਦਰਬਾਰ ਵਿੱਚ ਹਾਜ਼ਰ ਹੈ ਔਰ ਜਿੰਨੀ ਸੰਗਤ ਆਨਲਾਈਨ ਵੇਖ ਰਹੀ ਹੈ ਸਾਰੇ ਗੱਜ ਵੱਜ ਕੇ ਫਤਿਹ ਦੀ ਸਾਂਝ ਕਰੋ, ਮਨ ਬਿਰਤੀਆਂ ਇਕਾਗਰ ਕਰੋ। ਕੁਝ ਪਲਾਂ ਲਈ ਤੁਹਾਡੇ ਨਾਲ ਗੁਰੂ ਦੇ ਸੰਗੀਤ ਦੀ ਗੱਲ ਕਰਨੀ ਹੈ। ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਨੇ ਔਰ 21ਵੀਂ ਸਦੀ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਗੁਰੂ ਪਾਤਸ਼ਾਹ ਨੇ ਸਾਡੇ ਲਈ ਇੱਕ ਐਸਾ ਸਿਸਟਮ, ਇੱਕ ਐਸਾ ਪ੍ਰਬੰਧ ਸਿਰਜਿਆ ਜਿਹੜਾ ਸਾਡੇ ਸਿੱਖ ਧਰਮ ਨੂੰ ਵੀ ਲੀਡ ਕਰ ਰਿਹਾ ਹੈ ਔਰ ਸਾਨੂੰ ਵੀ ਸਮਾਜਿਕ, ਧਾਰਮਿਕ, ਰਾਜਨੀਤਿਕ ਔਰ ਰੂਹਾਨੀ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਸਾਰਿਆਂ ਨੂੰ ਅਗਵਾਈ ਪ੍ਰਾਪਤ ਹੈ। ਅੱਜ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸੈਨ ਹੋਜ਼ੇ, ਇਸ ਸਥਾਨ ਦੇ ਉੱਤੇ ਜਿੰਨੇ ਵੀ ਐਫਰਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਗੁਰਮਰਿਆਦਾ ਨੂੰ ਕੇਂਦਰੀ ਰੱਖ ਕੇ ਜੋ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦਰਸ਼ਨ ਹੈ ਉਸ ਦੇ ਅਕੋਰਡਿੰਗਲੀ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਪ੍ਰੋਗਰਾਮ ਜੋ ਬਹੁਤ ਮਹੱਤਵਪੂਰਨ ਹੈ ਔਰ ਸਾਰੇ ਵਿਸ਼ਵ ਦੇ ਵਿੱਚ ਇਹ ਗੁਰੂ ਘਰ ਇੱਕ ਗੁਰਮਤਿ ਸੰਗੀਤ ਦੇ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਗੁਰਮਤਿ ਸੰਗੀਤ। ਤੁਸੀਂ ਸਾਰੇ ਸ਼ਬਦ ਕੀਰਤਨ ਸੁਣਦੇ ਹੋ ਪਰ ਇਹ ਸ਼ਬਦ ਕੀਰਤਨ ਦੀ ਵਿੱਦਿਆ ਹੈ ਕੀ ਔਰ ਗੁਰਮਤਿ ਸੰਗੀਤ ਕੀ ਹੈ, ਇਸ ਬਾਰੇ ਸੰਗਤਾਂ ਦੇ ਵਿੱਚ ਜ਼ਰੂਰ ਵਿਚਾਰ ਚਰਚਾ ਗੱਲਬਾਤ ਹੋਣੀ ਚਾਹੀਦੀ ਹੈ ਔਰ ਉਸੇ ਨੂੰ ਪ੍ਰਮੁੱਖ ਰੱਖ ਕੇ ਪ੍ਰਬੰਧਕਾਂ ਨੇ ਮੈਨੂੰ ਕੁਝ ਸਮਾਂ ਆਪਦੇ ਚਰਨ ਪਰਸਣ ਦਾ ਸੁਭਾਗ ਦਿੱਤਾ ਹੈ। ਇਹ ਗੁਰੂ ਘਰ ਮੁਬਾਰਕ ਦਾ ਪਾਤਰ ਹੈ ਜਿਹੜੇ 31 ਰਾਗ ਉਸ ਉੱਤੇ ਆਧਾਰਿਤ ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਔਰ ਭਾਰਤ ਤੋਂ ਬਾਹਰ 31 ਰਾਗਾਂ ਦਾ ਜਿਹੜਾ ਸੰਮੇਲਨ ਹੈ ਉਹ ਸ਼ੁਰੂ ਕੀਤਾ ਔਰ 3 ਰੋਜ਼ਾ ਉਸ ਸੰਮੇਲਨ ਦੇ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਕਈ ਸਾਲਾਂ ਤੋਂ ਹੋ ਰਿਹਾ ਔਰ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਬੜਾ ਪੁਖਤਾ ਔਰ ਪ੍ਰਮਾਣਿਕ ਤਰੀਕੇ ਦੇ ਨਾਲ ਕੀਰਤਨੀ ਸਿੰਘ ਗਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਤੁਹਾਡੇ ਵੱਲੋਂ ਵੀ ਸਾਨੂੰ ਉਸ ਲਈ ਪੂਰਾ ਉਤਸ਼ਾਹ ਹੈ, ਪ੍ਰੇਰਣਾ ਹੈ, ਸਪੋਰਟ ਹੈ। ਪਰ ਇਹ ਹੈ ਕਿ ਗੁਰਮਤਿ ਸੰਗੀਤ, ਇਸ ਲਈ ਅਗਰ ਆਪਾਂ ਜਾਣੀਏ ਕਿ ਜੋ ਵੀ ਅਸੀਂ ਇੱਥੇ ਗਾਇਨ ਕਰਦੇ ਹਾਂ, ਜੋ ਵੀ ਗੁਰਮਤਿ ਸੰਗੀਤ ਦੀ ਗੱਲ ਕਰ ਰਹੇ ਹਾਂ ਉਹ ਕਿਸੇ ਹੋਰ ਬਾਹਰੀ ਸੰਗੀਤ ਤੋਂ ਅਸੀਂ ਉਸਦਾ ਪ੍ਰਭਾਵ ਨਹੀਂ ਕਬੂਲਦੇ, ਨਾ ਹੀ ਕੋਈ ਉਹਨਾਂ ਤੋਂ ਅਸੀਂ ਮਾਰਗਦਰਸ਼ਨ ਲੈਂਦੇ ਹਾਂ। ਸਾਡੇ ਮਾਰਗਦਰਸ਼ਕ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਬਾਣੀ ਨੂੰ ਇਸ ਰੂਪ ਦੇ ਵਿੱਚ ਪ੍ਰਗਟ ਕਰਕੇ ਗੁਰੂ ਮਾਨਿਓ ਗ੍ਰੰਥ ਦਾ ਜੋ ਸੁਨੇਹਾ ਦਿੱਤਾ ਉਹ ਕੇਵਲ ਧਾਰਮਿਕ ਤੌਰ ਤੇ ਹੀ ਸਾਡੇ ਤੇ ਲਾਗੂ ਨਹੀਂ ਹੁੰਦਾ, ਸਗੋਂ ਸਾਡੇ ਦੇ ਉੱਤੇ ਸਮਾਜਿਕ, ਰਾਜਨੀਤਿਕ ਔਰ ਸੰਗੀਤਕ ਤੌਰ ਤੇ ਵੀ ਸਾਡੇ ਤੇ ਲਾਗੂ ਹੁੰਦਾ। ਗੁਰੂ ਪਾਤਸ਼ਾਹ ਨੇ ਜਿੰਨੀ ਵੀ ਕੀਰਤਨ ਦੀ ਮਰਿਆਦਾ ਸਿਰਜੀ ਉਸ ਨੂੰ ਸਾਰੇ ਨੂੰ ਇੰਪਲੀਮੈਂਟ ਕੀਤਾ ਸਾਡੇ ਗੁਰੂ ਘਰਾਂ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਨੇ ਇਲਾਹੀ ਬਾਣੀ ਨੂੰ, ਉਸ ਖਸਮ ਖਾਲਕ ਦੀ ਬਾਣੀ ਨੂੰ ਸਾਡੇ ਤੱਕ ਪਹੁੰਚਾਉਣ ਲਈ ਸੰਗੀਤ ਦਾ ਮਾਧਿਅਮ ਵਰਤਿਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਪਾਤਸ਼ਾਹ ਦੇ ਸੰਗੀ ਸਾਥੀ ਰਬਾਬੀ ਭਾਈ ਮਰਦਾਨਾ ਜੀ ਹੋਇਆ ਕਰਦੇ ਸੀ ਔਰ ਉਸ ਇਲਾਹੀ ਬਾਣੀ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਵਿਸ਼ੇਸ਼ ਸੰਗੀਤ ਵਿੱਚ ਸ਼ਬਦ ਕੀਰਤਨ ਦੁਆਰਾ ਸਾਡੇ ਤੱਕ ਪਹੁੰਚਾਇਆ ਔਰ ਜਿੱਥੇ ਵੀ ਗੁਰੂ ਪਾਤਸ਼ਾਹ ਗਏ ਉਹਨਾਂ ਨੇ ਆਪਣਾ ਸੁਨੇਹਾ ਸ਼ਬਦ ਕੀਰਤਨ ਦੇ ਮਾਧਿਅਮ ਰਾਹੀਂ ਦਿੱਤਾ। ਸ਼ਬਦ ਕੀਰਤਨ ਦੀ ਉਸੇ ਜੁਗਤ ਨੂੰ ਬਾਕੀ ਗੁਰੂ ਸਾਹਿਬਾਨ ਨੇ ਵੀ ਅਪਣਾਇਆ। ਗੁਰੂ ਅੰਗਦ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਾਰੀ ਬਾਣੀ ਉਚਾਰੀ ਸੀ ਉਸ ਦਾ ਇਕੱਤਰੀਕਰਨ ਹੋਇਆ ਔਰ ਫਿਰ ਗੁਰੂ ਅੰਗਦ ਪਾਤਸ਼ਾਹ ਨੇ ਸਤਿਗੁਰ ਦੇ ਸਨਮੁਖ, ਇਹ ਹਿਸਟੋਰੀਕਲ ਰੈਫਰੈਂਸ ਹੈ ਕਿ ਆਸਾ ਜੀ ਦੀ ਵਾਰ ਦਾ ਜਿਹੜਾ ਕੀਰਤਨ ਹੈ ਉਹ ਆਰੰਭ ਕੀਤਾ ਔਰ ਕਰਤਾਰਪੁਰ ਵਿਖੇ ਸੋਦਰ, ਆਰਤੀ, ਆਸਾ ਦੀ ਵਾਰ ਇਹ ਕੀਰਤਨ ਚੌਕੀਆਂ ਹੋਇਆ ਕਰਦੀਆਂ ਸੀ। ਕੀਰਤਨ ਚੌਕੀਆਂ ਬਾਰੇ ਮੈਂ ਬਾਅਦ ਵਿੱਚ ਦੱਸਾਂਗਾ ਪਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ ਬਾਣੀ ਔਰ ਸੰਗੀਤ ਦੀ, ਉਸ ਪਰੰਪਰਾ ਨੂੰ
ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਅਰਜਨ ਪਾਤਸ਼ਾਹ ਨੇ ਅਗਾਂਹ ਉਸੇ ਮਰਿਆਦਾ ਅਨੁਸਾਰ ਚਲਾਇਆ, ਜਿਸ ਵਿੱਚ ਬਾਣੀ ਦਾ ਗਾਇਨ ਰਾਗਾਤਮਿਕ ਹੁੰਦਾ ਸੀ ਔਰ ਜਿਸ ਵਿੱਚ ਵੱਖ ਵੱਖ ਸਾਜ਼ਾਂ ਨਾਲ ਵੱਖ ਵੱਖ ਗਾਇਨ ਸ਼ੈਲੀਆਂ ਵਿੱਚ ਰਬਾਬੀ ਸਿੰਘ ਕੀਰਤਨ ਕਰਿਆ ਕਰਦੇ ਸੀ। ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੋ ਇਸ ਰੂਪ ਵਿੱਚ ਨੇ ਇਹਨਾਂ ਨੂੰ ਪੋਥੀ ਸਾਹਿਬ ਦੇ ਰੂਪ ਵਿੱਚ ਇਸ ਦਾ ਸੰਕਲਨ ਕੀਤਾ। ਉਪਰੰਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਔਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਅਗਰ ਇਤਿਹਾਸਕ ਤੌਰ ਤੇ ਵੇਖੀਏ ਕਿ ਜਦੋਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਨਹੀਂ ਵੀ ਸੀ ਤਾਂ ਉਸ ਵੇਲੇ ਵੀ ਉਸ ਸਮੇਂ ਵਿੱਚ ਵੀ ਦਰਬਾਰ ਸਾਹਿਬ ਕੀਰਤਨ ਹੁੰਦਾ ਰਿਹਾ ਕਿਉਂਕਿ ਸ਼ਬਦ ਸਾਡਾ ਗੁਰੂ ਹੈ ਔਰ ਗੁਰੂ ਅਰਜਨ ਪਾਤਸ਼ਾਹ ਦੀ ਸਾਨੂੰ ਉਸ ਵੇਲੇ ਅਗਵਾਈ ਪ੍ਰਾਪਤ ਸੀ। ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨੇ ਗੁਰਦਰਬਾਰ ਦੇ ਵਿੱਚ ਵੱਖ ਵੱਖ ਸ਼ਬਦ ਕੀਰਤਨ ਚੌਕੀਆਂ ਦੀ ਪਰੰਪਰਾ ਚਲਾਈ ਤਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਲਿਖੀ ਹੈ ਉਹ ਸਾਰੀ ਸੰਗਤ ਤੱਕ, ਸਾਰੀ ਮਾਨਵਤਾ ਤੱਕ ਪਹੁੰਚੇ ਔਰ ਉਸ ਨੂੰ ਸਾਰੀ ਮਾਨਵਤਾ ਤੱਕ ਪਹੁੰਚਾਉਣ ਲਈ ਉਹਨਾਂ ਨੇ ਉਹੀ ਮਾਧਿਅਮ ਵਰਤਿਆ, ਉਹੀ ਮੀਡੀਅਮ ਵਰਤਿਆ ਜਿਹੜਾ ਸਾਰਿਆਂ ਦੇ ਵਿੱਚ ਸਾਂਝਾ ਸੀ ਔਰ ਉਹ ਮੀਡੀਅਮ, ਉਹ ਮਾਧਿਅਮ, ਉਹ ਸੀ ਉਹ ਜੁਗਤ, ਸੰਗੀਤ ਦੀ ਜੁਗਤ ਸੀ ਔਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿੱਚ ਹੈ। ਆਮ ਕਰਕੇ ਇਹ ਵੀ ਸਵਾਲ ਹੋ ਸਕਦਾ ਕਿ ਬਾਣੀ ਬਾਣੀਕਾਰ ਵਾਈਜ਼ ਕਿਉਂ ਨਹੀਂ, ਰਾਗਾਂ ਅਨੁਸਾਰ ਕਿਉਂ ਹੈ? ਕਿਉਂਕਿ ਇਸ ਨੂੰ ਇੱਕ ਸੰਪੂਰਨ ਜੀਵੰਤ ਰਚਨਾ ਅਸੀਂ ਜੁਗੋ ਜੁਗ ਅਟਲ ਆਖਦੇ ਹਾਂ। ਸਾਡੇ ਜਾਗਤ ਜੋਤ ਨੇ ਔਰ ਲਿਵਿੰਗ ਗੁਰੂ ਸਾਰੇ ਇਸ ਨੂੰ ਮੰਨਦੇ ਨੇ। ਲਿਵਿੰਗ ਗੁਰੂ ਕਿਵੇਂ ਹੈ? ਕਿਉਂਕਿ ਇਸ ਸ਼ਬਦ ਨੂੰ ਅਸੀਂ ਕੀਰਤਨ ਦੀ ਜੁਗਤ ਰਾਹੀਂ ਪ੍ਰਜਵਲਿਤ ਕਰਦੇ ਹਾਂ ਔਰ ਸਾਰੀ ਔਰ ਜਦੋਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਸਾਰੇ ਵਿਸ਼ਵ ਵਿੱਚ ਇਸ ਯੂਨੀਵਰਸ ਦੇ ਵਿੱਚ ਕੀਰਤਨ ਦੀ ਧੁਨੀ ਜਿਹੜੀ ਹੈ ਗੁੰਜਰਿਤ ਹੋ ਰਹੀ ਹੈ ਔਰ ਦਰਬਾਰ ਸਾਹਿਬ ਦੀ ਪਰੰਪਰਾ ਉਸ ਦੀ ਆਪਣੇ ਆਪ ਵਿੱਚ ਇੱਕ ਨਵੇਕਲੀ ਮਿਸਾਲ ਹੈ ਜਿੱਥੇ ਅੱਠੇ ਪੈਰ ਕੀਰਤਨ ਦੀ ਧੁਨੀ ਹੁੰਦੀ ਹੈ ਔਰ ਇੱਥੇ ਵੀ ਤੁਸੀਂ ਦੇਖਦੇ ਹੋ ਕਿ ਸਭ ਤੋਂ ਜ਼ਿਆਦਾ ਇਸ ਗੁਰੂ ਦਰਬਾਰ ਦੇ ਵਿੱਚ ਕੀਰਤਨ ਹੀ ਹੁੰਦਾ ਕਿਉਂਕਿ ਕੀਰਤਨ ਦਾ ਜੋ ਮਾਧਿਅਮ ਸੰਗੀਤ ਚੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਜੁਗਤ ਦਿੱਤੀ ਸੀ ਉਸ ਰਾਹੀਂ ਹੀ ਅਸੀਂ ਇਸ ਬਾਣੀ ਨੂੰ ਸਾਰਿਆਂ ਤੱਕ ਪਹੁੰਚਾਉਂਦੇ ਹਾਂ। ਹੁਣ ਵੇਲਾ ਇਹ ਹੈ ਕਿ ਵਿਸ਼ਵ ਦੇ ਵਿੱਚ ਬਹੁਤ ਸਾਰਾ ਸੰਗੀਤ ਹੈ, ਵਿਸ਼ਵ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੇ। ਅਗਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਇੱਕ ਉੱਤਰ ਭਾਰਤ ਦੇ ਵਿੱਚ ਹਿੰਦੁਸਤਾਨੀ ਸੰਗੀਤ ਹੈ, ਦੱਖਣ ਭਾਰਤ ਵਿੱਚ ਕਰਨਾਟਕ ਦਾ ਸੰਗੀਤ ਹੈ, ਫਿਰ ਆ ਸੂਫੀ ਸੰਗੀਤ ਤੁਸੀਂ ਸੁਣਿਆ ਹੋਣਾ, ਫਿਰ ਸ਼ਾਸਤਰੀ ਸੰਗੀਤ ਜਿਹੜਾ ਰਾਗਾਂ ਵਿੱਚ ਹਿੰਦ ਭਾਰਤ ਦੇ ਲੋਕ ਗਾਉਂਦੇ ਨੇ, ਭਾਰਤੀ ਕਲਾਕਾਰ ਗਾਉਂਦੇ ਨੇ, ਉਹ ਵੀ ਰਾਗਾਤਮਕ ਸੰਗੀਤ ਹੈ। ਪਰ ਇਹਨਾਂ ਸਾਰਿਆਂ ਦੀ ਤੁਲਨਾ ਦੇ ਵਿੱਚ ਜਿਹੜਾ ਸਾਡਾ ਕੀਰਤਨ ਹੈ ਉਹ ਬਿਲਕੁਲ ਵੱਖਰਾ ਹੈ, ਸਾਡਾ ਸੰਗੀਤ ਬਿਲਕੁਲ ਵੱਖਰਾ ਹੈ, ਸਾਡੇ ਰਾਗ ਜਿਹੜੇ ਨੇ ਉਹ ਵੀ ਭਾਰਤੀ ਸੰਗੀਤ ਨਾਲੋਂ ਕਾਫੀ ਅਲੱਗ ਨੇ ਔਰ ਉਹਨਾਂ ਨੂੰ ਗਾਉਣ ਦਾ ਢੰਗ ਵੀ ਅਲੱਗ ਹੈ। ਇਹ ਸਾਨੂੰ ਕਿੱਥੋਂ ਮਿਲਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੋਂ ਮਿਲਦਾ। ਅਸੀਂ ਸਾਰੇ ਸਹਿਜ ਪਾਠ ਵੀ ਕਰਦੇ ਹਾਂ, ਅਸੀਂ ਸਾਰੇ ਅਖੰਡ ਪਾਠ ਸਾਹਿਬ ਵੀ ਕਰਦੇ ਹਾਂ, ਆਪੋ ਆਪਣਾ ਅਧਿਐਨ ਵੀ ਕਰਦੇ ਹਾਂ ਬਾਣੀ ਦਾ, ਪਰ ਜੋ ਬਾਣੀ ਦੇ ਉੱਪਰ ਸੰਕੇਤ ਸਿਰਲੇਖ ਸਾਰੇ ਦਿੱਤੇ ਨੇ ਉਹਨਾਂ ਬਾਰੇ ਕਈ ਵਾਰੀ ਅਸੀਂ ਵਿਸਲੇ ਹੋ ਜਾਂਦੇ ਹਾਂ। ਅਗਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋ ਤਤਕਰੇ ਜਿਹੜੇ ਨੇ ਉਹ ਦਿੱਤੇ ਹੋਏ ਨੇ, ਤੁਸੀਂ ਕਦੇ ਆਪ ਆਪਣੀ ਅੱਖਾਂ ਨਾਲ ਦੀਦਾਰ ਕਰਨਾ। ਇੱਕ ਤਤਕਰਾ ਸ਼ਬਦਾਂ ਦਾ ਹੈ, ਇੱਕ ਤਤਕਰਾ ਰਾਗਾਂ ਦਾ ਹੈ। ਰਾਗਾਂ ਦੇ ਤਤਕਰੇ ਵਿੱਚ 31 ਰਾਗ ਨੇ ਔਰ ਉਹਨਾਂ 31 ਰਾਗਾਂ ਦੇ ਵਿੱਚ ਅੱਗੇ 31 ਰਾਗਾਂ ਦੇ ਵਿੱਚ ਸ੍ਰੀ ਮਾਜ ਗੌੜੀ ਆਸਾ ਗੁਜਰੀ ਜਿਹੜੇ ਜੈਜਾਵੰਤੀ ਤੱਕ ਚੱਲਦੇ ਨੇ, ਉਹਨਾਂ ਦੇ ਵਿੱਚ ਅੱਗੇ ਫਿਰ ਹੋਰ ਬਹੁਤ ਸਾਰੇ ਪ੍ਰਕਾਰ ਨੇ। ਜਿਵੇਂ ਗੌੜੀ ਹੈ ਤਾਂ ਗੌੜੀ ਦੇ ਵਿੱਚ ਗੌੜੀ ਗੁਆਰੇਰੀ, ਗੌੜੀ ਦੱਖਣੀ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਮਾਝ, ਗੌੜੀ ਮਾਲਵਾ, ਆਸਾ ਵਿੱਚ ਆਸਾ ਕਾਫੀ, ਅਸਾਵਰੀ ਅਸਾਵਰੀ ਸੁਧੰਗ। ਅਗਰ ਅਸੀਂ ਦੂਸਰੀ ਗੱਲ ਕਰੀਏ, ਆਹ ਹੁਣ ਅੱਜ ਕੱਲ੍ਹ ਬਸੰਤ ਦਾ ਬਸੰਤ ਰੁੱਤ ਚੱਲ ਰਹੀ ਹੈ, ਬਸੰਤ ਵਿੱਚ ਬਸੰਤ ਹਿੰਡੋਲ ਪ੍ਰਭਾਤੀ ਰਾਗ ਹੈ ਤਾਂ ਪ੍ਰਭਾਤੀ ਵਿਵਾਸ, ਵਿਵਾਸ ਪ੍ਰਭਾਤੀ, ਪ੍ਰਭਾਤੀ ਦੱਖਣੀ ਔਰ ਫਿਰ ਜੈਜਾਵੰਤੀ ਤੱਕ। ਇਹ ਇੱਕ ਬਹੁਤ ਵੱਡਾ ਰਾਗਾਂ ਦਾ ਸੰਸਾਰ ਗੁਰੂ ਪਾਤਸ਼ਾਹ ਨੇ ਸਾਨੂੰ ਇਨਾਇਤ ਕੀਤਾ। ਕਿਸ ਲਈ? ਕਿ ਇਹਨਾਂ ਰਾਗਾਂ ਵਿੱਚ ਉਹਨਾਂ ਨੇ ਆਪ ਲਿਖ ਦਿੱਤਾ। ਬਾਕੀ ਮਰਿਆਦਾਵਾਂ ਜਿਵੇਂ ਜ਼ਰੂਰੀ ਨੇ, ਉਸੇ ਤਰ੍ਹਾਂ ਹੀ ਸਾਡੀ ਸਿੱਖ ਰਹਿਤ ਮਰਿਆਦਾ ਜੋ ਸਰਬ ਪ੍ਰਵਾਨਿਤ ਹੈ ਉਸ ਵਿੱਚ ਵੀ ਲਿਖਿਆ ਕਿ ਕੀਰਤਨ ਰਾਗਾਂ ਵਿੱਚ ਸ਼ਬਦ ਗਾਇਨ ਹੈ। ਕੀਰਤਨ ਦੀ ਪਰਿਭਾਸ਼ਾ ਜੋ ਦਿੱਤੀ ਹੈ ਮਰਿਆਦਤ ਰੂਪ ਵਿੱਚ ਹੋਏ ਹੈ ਔਰ ਉਸੇ ਪਰੰਪਰਾ ਨੂੰ ਕਾਇਮ ਰੱਖਣ ਲਈ ਸਾਰੀ ਬਾਤਚੀਤ ਗੱਲਬਾਤ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਮੈਂ ਅਰਜ਼ ਕਰ ਰਿਹਾ ਸੀ ਕਿ ਰਾਗਾਂ ਦੇ ਇਸ ਸੰਸਾਰ ਨੂੰ ਅਗਰ ਅਸੀਂ ਵੇਖੀਏ ਤੇ ਇਹ ਰਾਗ ਜੋ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੇ ਨੇ, ਇਹ ਸਾਡੇ ਸੀਨਾ ਬਸੀਨਾ ਕੀਰਤਨੀ ਸਿੰਘਾਂ ਤੋਂ ਚਲੇ ਆਉਂਦੇ ਨੇ
और इन्हां रागां नूं गाण दे लई गुरु पातशाह ने आप संकेत सिरलेख दिते ने। जरा मेरे वल ध्यान ही देना, सब तो पहला सिरलेख जदों भी आउंदा है, अगर असी 14 पेज की गल करिए जिथों श्री राग की रागात्मक बाणी आरंभ हुंदी है, ते उस राग दे विच सब तो पहला गुरु पातशाह ने राग श्री राग दो वारी लिखिया। और जिन्हें भी हुक्मनामा आपां लैंदे आ, धनासरी महला पंजवां, सूही महला पंजवां और होर जिन्हें भी हुक्मनामे साडे आउंदे ने, उन्हां विच सब तो पहला राग निर्धारित हुंदा है, राग का ऐलान हुंदा है कि यह बाणी जिहड़ी है वह गुरु पातशाह ने इस राग दे विच उचारी है। और राग किते गए नहीं होए, राग इस सृष्टि विच इस कायनात दे विच मौजूद ने। तुहानू सारयां नू पता है, साइंटिस्ट आखदे ने कि इस स्पेस दे विच यूनिवर्स दे विच साउंड ही है, आवाज ही है, धुनी है, और असी ते केवल सुरां दे नाल उस नू जगा के उस राही कीर्तन करदे आ। और वह जिहड़ा राग है वह संगीतकार विच गुरु ग्रंथ साहब की कृपा दे नाल उह विच मौजूद हुंदा है, जिस नू असी प्रगट करदे आ। और अपने आप दे विच एक रूहानी कला है, स्पिरिचुअल कम्युनिकेशन की एक रूहानी कला है गुरु का यह संगीत, जिस नू असी गुरमत संगीत आखदे आ। और इसका जिहड़ा सिद्धांत है सानू गुरु ग्रंथ साहब तो मिलता है। और तुहानू पता ही है कि गुरु नानक पातशाह ने सानू यह कीर्तन करन लई जिथे राग दिते, जिथे वक् वक् गायन रूप दिते, जिवें अष्टपदियां तुसी पाठ करदे हो, चौपदे ने, यह सारियां गायन शैलियां भी ने, गाउण दियां शैलियां भी ने। इस तरह ही वार, छंत, लाउणियां, घोड़ियां, यह सारे जिहड़े सिरलेख ने, यह जिथे बाणी दे रूप ने उथे यह गायन दियां भी शैलियां ने, गायन दे भी रूप ने। इन्हां नूं गाया जाना चाहिए है। और गुरु पातशाह ने जो शब्द कीर्तन चौकी का सिस्टम दरबार साहब विच जिहड़ा लागू किया सी, वह अज तक चलिया आउंदा है। जे सवेर वेले तीन पैरे की चौकी, फिर आसा दी वार की कीर्तन चौकी, फिर बिलावल दियां कीर्तन चौकियां, फिर सारंग की कीर्तन चौकी, फिर कानड़ा कल्याण आरती की कीर्तन चौकी, ये सारिया रागां ते आधारित कीर्तन चौकियां सच्चे पातशाह ने आप प्रारंभ कीतियां। और रागियां रबाबियां नूं कहा कि तुसी इन्हां दा गायन करो। गुरु अर्जन पातशाह दी साडे ते बहुत वड्डी बख्शिश है कि उन्होंने जिथे रबाबी कीर्तन करते सी उथे साडे वर्गे सधारण सिखां नूं भी कहा कि गुरबाणी सिखो, गुरमुखी लिपि सिखो, और नाल ही साज उह भी सिखो, और रागां विच गायन करके तुसी संगतां नूं कीर्तन द्वारा निहाल करो। यह हिस्टोरिकली तुहानूं सारे रेफरेंसिस पता ने। और उसे परताए ही मैं अर्ज करना चाहना कि सारे गुरु साहब ने सानू एक एक सास दिता, गुरु नानक पातशाह ने रबाब दिता। तुसी इत्थे वेखदे हो कि गुरु घर दे वल्लों किन्ना ये प्रचार हो रहा, प्रसार हो रहा, और साडे जिहड़ी आने वाली जनरेशन है, कोई रबाब वजा रहा, कोई सरंदा वजा रहा, कोई ताउस वजा रहा, कोई दिलरबा वजा रहा, कोई तानपुरा वजा रहा, तंबूरा जो दसम पातशाह ने सानू प्रदान किया। इस सारे साज सानू गुरु पातशाह ने दे के कहा कि जो गुरु ग्रंथ साहब दे विच संगीत है उस अनुसार असी इस दा कीर्तन करिए। मैं अर्ज कर रहा सी कि भारतीय संगीत और विश्व संगीत दे विच बहुत सारे स्कूल्स ऑफ म्यूजिक ने, बहुत सारे घराने ने, कोई ग्वालियर घराना है, कोई कराना घराना है, कोई आगरा घराना है, पर साडे गुरु घर दे विच भी गुरु काल तो ही जिहड़ियां दो मेन स्ट्रीम्स ने, करबाबियां दी कीर्तन की स्ट्रीम और दूसरी गुरसिख कीर्तनिया की जिहड़ी स्ट्रीम सी, वह दोनों ही शब्द कीर्तन कर रही ने। और अज असी वेखते हैं कि कीर्तनिया के बहुत सारे घराने पंजाबी यूनिवर्सिटी वालों असी जिथे उन्होंने रिकोगनाइज किया उत्थे उन्होंने असी सम्मानित भी किया, वह सारे और साडिया जिहड़ियां टकसाल ने, दमदमी टकसाल, बुढ़ा जौर टकसाल, उस तो बाद तरन तारण टकसाल, हरगना टकसाल, मस्तूवाणा संत बाबा हर सिंह जी की टकसाल, और जोधी टकसाल, और ये सारिया टकसालां ने भी अपने तौर पर गुरमत संगीत की इस संगीत विद्या, शब्द कीर्तन की इस संगीत विद्या सिखिया, सिखाया, प्रचार किया और बहुत सारे कीर्तनिए पैदा किए। अज असी वेखते हैं कि विश्व के जिते पंजाबी यूनिवर्सिटी के दो तीन डिपार्टमेंट इसका काम कर रहे हैं, गुरु काशी यूनिवर्सिटी भी उन्होंने भाई मरदाना चेयर अस्टैबलिश की है, गुरु नानक देव यूनिवर्सिटी में भी गुरमत संगीत इंप्लीमेंट हो चुका है, और स्कूलों तो लैके यूनिवर्सिटीज तक जिहड़े ने गुरमत संगीत के खेत्र विच इस वेले 36 विद्यार्थियों ने पीएचडी की है। पीएचडी जिहड़ी पोस्ट ग्रैजुएशन तो बाद हुंदी है, और उहदे विच दो अमेरिका तो फुल ब्राइट स्कॉलरशिप लैके भी साडे कोल पंजाब विच पीएचडी करके आए ने। सो शब्द कीर्तन की यह विद्या केवल ते केवल गुरु घरां विच ही सीमित नहीं, सगों सारे विश्व दे विच एक संगीत परंपरा के तौर पर भी प्रफुल्लित हो रही है। और अज असी वेखते हां
ਕਿ ਸਾਰੀ ਦੁਨੀਆਂ ਦੇ ਵਿੱਚ ਵਿਸ਼ਵ ਸੰਗੀਤ ਦੇ ਵਿੱਚ ਗੁਰਮਤਿ ਸੰਗੀਤ ਨੂੰ ਸਿੱਖਾਂ ਦੀ ਜਿੱਥੇ ਇੱਕ ਵੱਖਰੀ ਪਛਾਣ ਹੈ, ਵੱਖਰੀ ਹੋਂਦ ਹੈ, ਵੱਖਰੀ ਹਸਤੀ ਹੈ, ਸਾਡੀਆਂ ਕਲਾਵਾਂ ਵੀ ਵੱਖਰੀਆਂ ਨੇ, ਸਾਡਾ ਆਰਕੀਟੈਕਟ ਵੱਖਰਾ ਹੈ, ਸਾਡੇ ਸਾਜ਼ ਵੱਖਰੇ ਨੇ, ਸਾਡੇ ਸ਼ਸਤਰ ਵੱਖਰੇ ਨੇ, ਔਰ ਸਾਡੇ ਰਾਗ ਵੱਖਰੇ ਨੇ, ਔਰ ਸਾਡੀਆਂ ਗਾਇਨ ਸ਼ੈਲੀਆਂ ਵੱਖਰੀਆਂ ਨੇ, ਸਾਡੇ ਗਾਉਣ ਵਜਾਉਣ ਦਾ ਢੰਗ ਵੱਖਰਾ ਹੈ, ਸਾਡੇ ਘਰਾਣੇ ਸੰਗੀਤ ਦੇ ਵੱਖਰੇ ਨੇ, ਔਰ ਉਹਨਾਂ ਘਰਾਣਿਆਂ ਵਿੱਚ ਅਸੀਂ 10-11 ਘਰਾਣਿਆਂ ਨੂੰ ਫੈਲੋਸ਼ਿਪ ਦੇ ਕੇ ਮਾਨਤਾ ਦੇ ਚੁੱਕੇ ਹਾਂ, ਔਰ ਤਾਂ ਕਿ ਸਾਡੇ ਗੁਰਮਤਿ ਸੰਗੀਤ ਦੇ ਘਰਾਣਿਆਂ ਨੂੰ ਸਾਰੇ ਜਾਣ ਸਕਣ। ਇੱਥੇ ਵੀ ਤੁਸੀਂ ਵੇਖਦੇ ਹੋ ਕਿ ਇਸ ਗੁਰੂ ਘਰ ਦੇ ਵਿੱਚ ਤੁਸੀਂ ਅਗਰ ਵੇਖੋਗੇ ਤੇ ਅਸੀਂ ਵੀ ਆ ਕੇ ਕੀਰਤਨ ਕਰਦੇ ਹਾਂ, ਅਸੀਂ ਕਿਸੇ ਹੋਰ ਘਰਾਣੇ ਨੂੰ ਸੰਬੰਧ ਰੱਖਦੇ ਹਾਂ, ਔਰ ਜੋ ਸਿੱਖੀ ਵਿਦਿਆ ਸੀਨਾ ਬਸੀਨਾ ਉਸ ਦਾ ਗਾਇਨ ਕਰਦੇ ਹਾਂ, ਔਰ ਇਸ ਤੋਂ ਬਾਅਦ ਬਾਕੀ ਜਿਹੜੇ ਕੀਰਤਨੀਆਂ ਆਉਂਦੇ ਨੇ ਉਹ ਵੀ ਆਪਣੇ ਢੰਗ ਨਾਲ ਗਾਇਨ ਕਰਦੇ ਨੇ। ਹੁਣੇ ਹੀ ਮੇਰੇ ਵੀਰ ਨਿਰਮਲ ਸਿੰਘ ਜੀ ਸੂਰਾ ਆਪਣੇ ਢੰਗ ਨਾਲ ਗਾਇਨ ਕਰਕੇ ਗਏ ਨੇ, ਪ੍ਰੋਫੈਸਰ ਦਲਬੀਰ ਸਿੰਘ ਜੀ ਗਾਇਨ ਕਰਨਗੇ, ਔਰ ਬਾਕੀ ਦੇ ਕੀਰਤਨੀਏ ਵੀ ਆਪੋ ਆਪਣੇ ਘਰਾਣਿਆਂ ਦੀ ਗਾਇਕੀ, ਜੋ ਕੀਰਤਨ ਦੀ ਜੋ ਉਹਨਾਂ ਨੂੰ ਦਾਤ ਪ੍ਰਾਪਤ ਹੋਈ ਉਸ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ। ਇਹ ਸਾਰੀ ਵਿਦਿਆ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ, ਅਗਰ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਇਹ ਸਾਰੇ ਰਾਗ, ਇਹ ਸਾਰੀਆਂ ਗਾਇਨ ਸ਼ੈਲੀਆਂ, ਸਾਰੇ ਸਾਜ਼ ਨਾ ਸਿਖਾਏ ਤਾਂ ਬਾਕੀ ਜਿਵੇਂ ਸਾਡੀਆਂ ਵਿਰਾਸਤਾਂ ਜਿਹੜੀਆਂ ਨੇ ਉਹ ਅਲੋਪ ਹੋ ਗਈਆਂ, ਉਸ ਤਰ੍ਹਾਂ ਇਹ ਸੰਗੀਤ ਤੇ ਕੀਰਤਨ ਦੀ ਵਿਦਿਆ ਵੀ ਫਿਲਮੀ ਧੁਨਾਂ ਔਰ ਜਿਹੜੀਆਂ ਬਾਕੀ ਸੁਗਮ ਧੁਨਾਂ ਨੇ ਉਹਨਾਂ ਵਿੱਚ ਗੁਆਚ ਜਾਏਗੀ ਔਰ ਸਾਡੇ ਹੱਥ ਕੁਛ ਨਹੀਂ ਰਹੇਗਾ। ਸੋ ਮੇਰੀ ਤੁਹਾਨੂੰ ਇਲਤਜ਼ਾ ਹੈ, ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਰਾਗ ਸਿਖਾਓ, ਵੱਧ ਤੋਂ ਵੱਧ ਇਹ ਸਾਜ਼ ਸਿਖਾਓ, ਸ਼ਬਦ ਕੀਰਤਨ ਦੇ ਲੜ ਲਾਓ, ਉਸ ਨਾਲ ਉਹ ਗੁਰਮੁਖੀ ਵੀ ਸਿੱਖਣਗੇ, ਗੁਰਬਾਣੀ ਵੀ ਸਿੱਖਣਗੇ, ਸ਼ਬਦ ਦਾ ਕੀਰਤਨ ਵੀ ਸਿੱਖਣਗੇ, ਸਾਜ਼ ਵੀ ਸਿੱਖਣਗੇ, ਤਾਲ ਵੀ ਸਿੱਖਣਗੇ, ਸੂਖਮ ਵੀ ਹੋਣਗੇ, ਜ਼ਿਹਨੀ ਤੌਰ ਤੇ ਦਿਮਾਗੀ ਤੌਰ ਤੇ ਉਹ ਹੋਰ ਜ਼ਿਆਦਾ ਜਿਹੜੇ ਨੇ ਉਹਨਾਂ ਦੇ ਬੇਨ ਸ਼ਾਰਪ ਹੋਣਗੇ। ਇਹ ਮਿਊਜ਼ਿਕ ਨੀ ਮੈਂ ਨਹੀਂ ਕਹਿ ਰਿਹਾ, ਇਸ ਸਾਈਕਾਲੋਜੀ ਵਾਲੇ ਔਰ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਬੜੀ ਵੱਡੀ ਕਲਾ ਹੈ ਜੋ ਬੱਚਿਆਂ ਨੂੰ ਡਿਸਿਪਲਿਨ ਰੱਖਦੀ ਹੈ ਔਰ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਦੀ ਹੈ, ਰੂਹਾਨੀ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ, ਔਰ ਇਹਦੇ ਨਾਲ ਅਸੀਂ ਵੱਡੇ ਹੋਵਾਂਗੇ। ਮੈਂ ਇਸ ਗੁਰੂ ਜ਼ਿਆਦਾ ਸਮਾਂ ਨਹੀਂ ਲਵਾਂਗਾ, ਬਹੁਤ ਸਾਰਾ ਪ੍ਰੋਗਰਾਮ ਅਜੇ ਇੱਥੇ ਹੋਣਾ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕਰਦਾ ਕਿ ਗੁਰੂ ਦੇ ਸੰਗੀਤ ਦੀ ਰਾਖੀ ਦੇ ਲਈ, ਗੁਰੂ ਦੇ ਸੰਗੀਤ ਨੂੰ ਸੁਰੱਖਿਅਤ ਰੱਖਣ ਲਈ, ਜੋ ਵੀ ਜਿੱਥੇ ਵੀ ਕੋਈ ਗੁਰਸਿੱਖ ਉਪਰਾਲਾ ਕਰ ਰਿਹਾ, ਜਿੱਥੇ ਵੀ ਕੋਈ ਕਮੇਟੀ ਉਪਰਾਲਾ ਕਰ ਰਹੀ ਹੈ, ਉਸ ਨੂੰ ਸਹਿਯੋਗ ਦਿਓ, ਕਿਉਂਕਿ ਬੜੀ ਸੂਖਮ ਕਲਾ ਹੈ ਔਰ ਬੜੀ ਤਪੱਸਿਆ ਕਰਨੀ ਪੈਂਦੀ ਹੈ, ਸਾਧਨਾ ਕਰਨੀ ਪੈਂਦੀ ਹੈ। ਸਾਡੇ ਕੀਰਤਨੀਆਂ ਨੇ ਬਹੁਤ ਸਾਧਨਾ ਕੀਤੀ ਹੈ, ਬੱਚੇ ਵੀ ਬਹੁਤ ਸਾਧਨਾ ਕਰਦੇ ਨੇ, ਇੱਕ ਸ਼ਬਦ ਨੂੰ ਤਿਆਰ ਕਰਨ ਦੇ ਲਈ ਕਿੰਨੇ ਆਵਰਸ ਲੱਗ ਜਾਂਦੇ ਨੇ, ਔਰ ਕਿੰਨੀਆਂ ਮੁਸ਼ਕਲਾਂ ਦੇ ਨਾਲ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਕਿ ਵਿਦਿਆ ਜਿਹੜੀ ਹੈ ਇਸੇ ਤਰ੍ਹਾਂ ਹੀ ਪ੍ਰਫੁੱਲਿਤ ਹੋ ਸਕੇ, ਵਿਕਸਿਤ ਹੋ ਸਕੇ। ਇਹ ਇਸ ਵਿੱਚ ਬਹੁਤ ਸਾਰੇ ਮਹਾਂਪੁਰਖਾਂ ਦਾ, ਬਹੁਤ ਸਾਰੇ ਸਾਡੀਆਂ ਸੰਪਰਦਾਵਾਂ ਦਾ, ਟਕਸਾਲਾਂ ਦਾ, ਸਾਰਿਆਂ ਦਾ ਯੋਗਦਾਨ ਹੈ, ਯੂਨੀਵਰਸਿਟੀਜ਼ ਦਾ ਯੋਗਦਾਨ ਹੈ, ਔਰ ਤੁਹਾਡਾ ਸਹਿਯੋਗ ਸਾਨੂੰ ਲੋੜੀਂਦਾ। ਇਸ ਕਰਕੇ ਬੈਠ ਕੇ ਤੁਸੀਂ ਸਾਂਝ ਪਾਇਆ ਕਰੋ 31 ਰਾਗਾਂ ਦੇ ਨਾਲ, ਰਾਗ ਪ੍ਰਕਾਰਾਂ ਨਾਲ, ਸਾਜ਼ਾਂ ਨਾਲ, ਔਰ ਮੈਂ ਚਾਹਾਂਗਾ ਕਿ ਇਸ ਗੁਰੂ ਘਰ ਦੀ ਜੋ ਪ੍ਰਾਪਤੀ ਹੈ ਕਿ ਇਹਨਾਂ ਨੇ ਗੁਰਮਤਿ ਸੰਗੀਤ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਨੇ। ਅੱਜ ਬਸੰਤ ਦਾ ਦਰਬਾਰ ਹੋਣਾ, ਕਿਉਂਕਿ ਬਸੰਤ ਦੀ ਰੁੱਤ ਹੈ, ਮਲਹਾਰ ਵਿੱਚ ਮਲਹਾਰ ਦੇ ਸਾਵਣ ਦੇ ਮਹੀਨੇ ਵਿੱਚ ਮਲਹਾਰ ਰਾਗਾਂ ਦਾ ਗਾਇਨ ਕਰਵਾਉਂਦੇ ਨੇ। ਇਸ ਗੱਲ ਲਈ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਾਏ ਔਰ ਤੁਹਾਡੇ ਵੱਲੋਂ ਜਿੰਨਾ ਸਹਿਯੋਗ ਮਿਲੇਗਾ ਉਨੇ ਹੀ ਚੜ੍ਹਦੀ ਕਲਾ ਵਿੱਚ ਇਹ ਪ੍ਰੋਗਰਾਮ ਹੋਣਗੇ। ਇੱਕ ਜੈਕਾਰਾ ਇਸ ਗੁਰੂ ਘਰ ਲਈ, ਇੱਥੋਂ ਦੇ ਟੀਚਰਸ ਲਈ, ਇਹਨਾਂ ਬੱਚਿਆਂ ਦੇ ਲਈ ਜਿਹੜੇ ਬਹੁਤ ਮਿਹਨਤ ਕਰਦੇ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ। ਤੁਹਾਡਾ ਹੁੰਗਾਰਾ ਸਾਨੂੰ ਮਿਲੇਗਾ ਤੇ ਅਸੀਂ ਹੋਰ ਕਾਰਜ ਕਰਾਂਗੇ ਔਰ ਗੁਰੂ ਦੇ ਸੰਗੀਤ, ਗੁਰਮਤਿ ਸੰਗੀਤ ਲਈ ਜੋ ਅਸੀਂ ਪ੍ਰੋਗਰਾਮ ਉਲੀਕੇ ਨੇ ਉਹਨਾਂ ਨੂੰ ਸਫਲਤਾ ਮਿਲੇਗੀ। ਜੈਕਾਰਾ ਔਰ ਉਸ ਦੀ ਆਵਾਜ਼ ਤੋਂ ਹੀ ਮੈਂ ਥੋੜਾ ਜਿਹਾ ਮਹਿਸੂਸ ਕਰਾਂਗਾ ਕਿ ਤੁਸੀਂ ਸਾਨੂੰ ਕਿੰਨਾ ਉਤਸ਼ਾਹ ਦਿੰਦੇ ਹੋ। ਜੈਕਾਰਾ ਮੈਂ ਹੀ ਬੁਲਾਉਂਦਾ ਪਰ ਆਵਾਜ਼ ਤੁਹਾਡੀ ਮੇਰੇ ਤੋਂ ਬਹੁਤ ਬੁਲੰਦ ਹੋਣੀ ਚਾਹੀਦੀ ਹੈ। ਬੋਲੇ ਸੋ ਨਿਹਾਲ, ਹੋਂਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: बड़ी बड़ी बड़ी
1: बड़ी बड़ी बड़ी
0: ಅಗ್ರಹ ನೀರಿನ ಅಗ್ನಿ ಚಾಲ

Thank you.

Yeah.

0: का पता रखे अपने सेवक की सफर रखे
1: अपने सेवक
0: अपने सेवक की

Sì, però...

Yeah.